ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਅੱਗੇ ਦਸਮਤ ਬਖਸ਼ਿਸ਼ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੈਠਾ ਸੋਢੀ ਪਾਤਸ਼ਾਹ ਰਾਮ ਦਾ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਆਪ ਸੰਗਤਾਂ ਨੂੰ ਭਾਈ ਗੁਰਦਾਸ ਜੀ ਦੇ ਅਵਾਰ ਵਿੱਚੋਂ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਹਰਪਾਲ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸ਼ਿੰਦਰਪਾਲ ਸਿੰਘ ਪਟਿਆਲੇ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਇਹਨਾਂ ਤੋਂ ਬਾਅਦ ਭਾਈ ਪ੍ਰਤਪਾਲ ਸਿੰਘ ਜੀ ਪਟਿਆਲੇ ਵਾਲੇ ਆਪ ਸੰਗਤਾਂ ਨੂੰ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਕਥਾ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇੱਕ ਸੇਵਾ ਪ੍ਰਵਾਨ ਕਰਨਾ ਜੀ। ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਂ ਪ੍ਰਭ ਕੀ ਹਉ ਚਿਹਰਲੀ ਸੋ ਸਭ ਤੇ ਉੱਚਾ, ਸਭ ਕਿਛੁ ਤਾਕਾ ਕਾਂਢੀਐ ਥੋਰਾ ਅਰ ਮੂਚਾ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਸ਼ਿੰਦਰਪਾਲ ਸਿੰਘ ਜੀ ਪਟਿਆਲੇ ਵਾਲੇ। ਸੰਗਤਾਂ ਵੱਲੋਂ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਕਥਾ ਦਾ ਹੈ, ਲੜੀਵਾਰ ਕਥਾ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਰਵਣ ਕਰੀਏ। ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲੇ, ਇਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰ ਭਗਤ ਨਿਰੰਜਨੀਏ ਨੇ ਜਦੋਂ ਕਿਹਾ ਵੀ ਇਹਨਾਂ ਨੂੰ ਦੂਰੋਂ ਗੋਲੀਆਂ ਮਾਰੀਏ, ਨੇੜੇ ਜਾਵਾਂਗੇ ਤੇ ਮਾਰਨਗੇ ਆਪਾਂ ਨੂੰ, ਦੂਰੋਂ ਇਹਨਾਂ ਨੂੰ ਬੰਦੂਕਾਂ ਦੀਆਂ ਸਿਸਤਾਂ ਬੰਨ ਕੇ ਗੋਲੀਆਂ ਨਾਲ ਮਾਰ ਦੇਈਏ, ਤਾਂ ਮੁਗਲਾਂ ਨੇ ਉਸੇ ਤਰ੍ਹਾਂ ਹਰ ਭਗਤ ਨਿਰੰਜਨੀਏ ਦਾ

0: ਜਿਹੜਾ ਉਹਦਾ ਕਾਮਾ ਸੀ ਉਹਨੂੰ ਤੇ ਭਾਈ ਰਾਏ ਸਿੰਘ ਨੂੰ ਇਹ ਪੰਜ ਜਣੇ ਸੀ। ਪੰਜਾਂ ਨੂੰ ਚਾਰੇ ਪਾਸਿਓਂ ਘੇਰਾ ਪਾ ਕੇ ਦੋਹਾਂ ਪਾਸਿਓਂ ਹਮਲਾ ਕਰਨ ਲੱਗੇ।
1: ਨੱਥੇ ਮਨ ਮੈਂ ਜਾਣਿਓ ਅਬ ਮਰਨੇ ਸ਼ੱਕ ਨਾ ਕਾਏ।
0: ਭਾਈ ਨੱਥੇ ਕਹਿ ਰਹੇ ਨੇ ਹੁਣ ਮਨ ਚ ਨਿਰਣਾ ਕਰ ਲਿਆ ਵੀ ਹੁਣ ਤਾਂ ਮਰਨਾ ਹੀ ਪੈਣਾ, ਹੁਣ ਤਾਂ ਸ਼ਹਾਦਤ ਦਾ ਜਾਮ ਪ੍ਰਾਪਤ ਕਰਨਾ ਪੈਣਾ, ਹੁਣ

0: ਬੋਲ ਹੈ ਕਿ ਜੇ ਕੋਈ ਮਾਰਨ ਆਵੇ ਤੇ ਉਹਨੂੰ ਮਾਰੋ, ਭਾਵੇਂ ਉਹ ਰਾਜਾ ਹੋਵੇ ਭਾਵੇਂ ਉਹ ਰੰਕ ਹੋਵੇ। ਜਿਹੜਾ ਕੋਈ ਮਾਰਨ ਹੀ ਆ ਗਿਆ ਫਿਰ ਉਹ ਸਾਡਾ ਮਿੱਤ ਥੋੜੀ ਹੈ। ਫਿਰ ਇਹ ਥੋੜੀ ਵੇਖਣਾ ਵੀ ਉਹ ਰਾਜਾ ਹੈ ਜਾਂ ਉਹ ਬਲਵਾਨ ਹੈ ਜਾਂ ਉਹ ਰਾਣਾ ਹੈ ਜਾਂ ਕੋਈ ਰੰਕ ਹੈ। ਜਿਹੜਾ ਮਾਰਨ ਆ ਗਿਆ ਫਿਰ ਉਹਨੂੰ ਮਾਰਨਾ, ਇਹੀ ਵਿਧੀ ਵਿਧਾਨ ਹੈ।
1: ਚੌਪਈ ਨੱਥੇ ਤੀਰ ਜਾਹੇ ਤਨ ਲਾਇਆ,
0: ਕਹਿੰਦੇ ਭਾਈ ਨੱਥੇ ਖਹਿਰੇ ਨੇ ਕਮਾਨ ਦੀ ਤੰਦੀ ਤੇ ਤੀਰ ਚਾੜੇ, ਕੰਨਾਂ ਤੱਕ ਖਿੱਚ ਖਿੱਚ ਕੇ ਤੀਰ ਚਲਾਉਂਦਾ। ਜਿਹਨੂੰ ਜਿਹਨੂੰ ਵੀ ਜਾ ਕੇ ਭਾਈ ਨੱਥੇ ਖਹਿਰੇ ਦੇ ਤੀਰ ਵੱਜਦੇ ਹਨ।
1: ਸੋ ਲੱਗ ਦੂਸਰ ਔਰ ਸਿਧਾਇਆ,
0: ਕਹਿੰਦੇ ਇੰਨੇ ਜ਼ੋਰ ਨਾਲ ਤੀਰ ਚਲਾਉਂਦੇ ਭਾਈ ਨੱਥਾ ਖਹਿਰਾ ਜੀ ਕਿ ਜਿਸ ਵੀ ਦੁਸ਼ਮਣ ਨੂੰ ਜਾ ਕੇ ਵੱਜਦਾ, ਵੱਜ ਕੇ ਉਹਦੀ ਛਾਤੀ ਚੋਂ ਹਿੱਕ ਚੋਂ ਉਹ ਤੀਰ ਪਾਰ ਜਾ ਨਿਕਲਦਾ ਹੈ।
1: ਤਬ ਫਿਰ ਹੋਣ ਹਾਰ ਯੋ ਭਈ,
0: ਪਰ ਜਦੋਂ ਹੋਣੀ ਜਿਵੇਂ ਵਰਤਣੀ ਹੁੰਦੀ ਹੈ ਉਹ ਵਰਤਦੀ ਹੈ, ਕਹਿੰਦੇ ਫਿਰ ਹੋਣੀ ਵਰਤ ਗਈ।
1: ਉਤਰ ਕਮਾਨ ਉਸ ਚੱਲਿਓ ਗਈ,
0: ਕਹਿੰਦੇ ਭਾਈ ਨੱਥੇ ਖਹਿਰੇ ਦੀ ਕਮਾਨ ਦੀ ਜਿਹੜੀ ਤੰਦੀ ਸੀ ਉਹ ਲੱਥ ਗਈ, ਜਾਂ ਇੱਦਾਂ ਕਹਿ ਲਓ ਵੀ ਤੰਦੀ ਟੁੱਟ ਗਈ। ਕਹਿੰਦੇ ਭਾਈ ਨੱਥੇ ਖਹਿਰੇ ਦੇ ਕਮਾਨ ਦੀ ਤੰਦੀ ਟੁੱਟ ਗਈ।
1: ਕਮਾਨ ਜਮੀਨ ਸੋ ਨੱਥੇ ਮਾਰੀ,
0: ਭਾਈ ਨੱਥੇ ਖਹਿਰੇ ਨੇ ਕਮਾਨ ਚੁੱਕ ਕੇ ਜ਼ਮੀਨ ਤੇ ਸੁੱਟ ਦਿੱਤੇ।
1: ਫਿਰ ਕੱਢ ਹੱਥ ਸ਼ਮਸ਼ੇਰ ਸੁਧਾਰੀ,
0: ਔਰ ਆਪਣੇ ਸ਼੍ਰੀ ਸਾਹਿਬ ਮਿਆਨ ਚੋਂ ਕੱਢ ਕੇ ਆਪਣੇ ਹੱਥਾਂ ਦੇ ਵਿੱਚ ਸ਼੍ਰੀ ਸਾਹਿਬ ਨੂੰ ਚਮਕਾਇਆ।
1: ਜਿਸ ਤਨ ਲਾਵੈ ਕਰਕੇ ਦੌੜ,
0: ਭਾਈ ਨੱਥਾ ਖਹਿਰਾ ਹੁਣ ਮੂਹਰੇ ਹੋ ਕੇ ਭੱਜ ਕੇ ਜਿਹਨੂੰ ਵੀ ਜਾ ਕੇ ਆਪਣੀ ਤਲਵਾਰ ਨਾਲ ਵਾਰ ਕਰਕੇ ਮਾਰਦਾ।
1: ਗਿਰੇ ਤੁਰ

0: ਨਾਲ ਜਿਹੜਾ ਉਹਨਾਂ ਦਾ ਭਾਣਜਾ ਸੀ, ਪੁੱਤ ਸੀ, ਉਹਨਾਂ ਕੋਲ ਬਰਛੇ ਸੀ, ਇਹਨਾਂ ਕੋਲ ਤਲਵਾਰ ਸੀ, ਤੇ ਦੁਸ਼ਮਣਾਂ ਦੇ ਕੋਲ ਬੰਦੂਕਾਂ ਸੀ। ਉਹ ਦੂਰੋਂ ਗੋਲੀਆਂ ਚਲਾਉਂਦੇ, ਇਹ ਉਹਨਾਂ ਦੇ ਨੇੜੇ ਨਹੀਂ ਪਹੁੰਚ ਸਕਦੇ, ਕਿਉਂਕਿ ਇਹ ਤਾਂ ਹੱਥਾਂ ਵਾਲੇ ਹਥਿਆਰ ਨੇ, ਨੇੜੇ ਜਾਣਗੇ ਤਾਂ ਹੀ ਵਾਰ ਕਰਨਗੇ। ਤੋ ਇਸ ਪ੍ਰਕਾਰ ਨਾਲ ਭਾਈ ਨੱਥੇ ਖਹਿਰੇ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਦੇ ਗੋਲੀਆਂ ਵੱਜਣ ਲੱਗੀਆਂ।
1: ਮਾਰ ਬੰਦੂਕਾਂ ਤੇ ਲਏ ਘੋੜਨ ਦੇ ਮਿਧਾਏ,
0: ਕਹਿੰਦੇ ਭਾਈ ਨੱਥੇ ਖਹਿਰੇ ਨੂੰ ਜਦੋਂ 5-7 ਗੋਲੀਆਂ ਵੱਜ ਗਈਆਂ, ਸਰੀਰ ਤੇ ਪਰਵਾਹ ਨਾ ਮੰਨੀ, ਪਰ ਜਦੋਂ ਮੱਥੇ ਚ ਆ ਕੇ ਗੋਲੀ ਵੱਜੀ ਤੇ ਭਾਈ ਨੱਥਾ ਖਹਿਰਾ ਜੀ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਡਿੱਗ ਪਏ। ਇਹਨਾਂ ਦਾ ਜਿਹੜਾ ਪੁੱਤਰ ਸੀ, ਕਹਿੰਦੇ ਉਹ ਵੀ ਡਿੱਗ ਪਿਆ।
1: ਨੱਥੇ ਭਾਣਜਾ ਇੱਕ ਬਚਿਓ ਔਰ ਬਚਿਓ ਸਿੰਘ ਰਾਏ,
0: ਕਹਿੰਦੇ ਜਿਹੜਾ ਇਹਨਾਂ ਦਾ ਇੱਕ ਕਾਮਾ ਸੀ ਨੌਕਰ, ਉਹਨੂੰ ਵੀ ਗੋਲੀਆਂ ਵੱਜੀਆਂ, ਉਹ ਵੀ ਡਿੱਗ ਪਿਆ। ਦੋ ਜਣੇ ਬਚੇ, ਕੌਣ ਕੌਣ ਬਚੇ? ਕਹਿੰਦੇ ਇੱਕ ਤਾਂ ਭਾਈ ਨੱਥੇ ਖਹਿਰੇ ਦਾ ਭਾਣਜਾ, ਦੂਜਾ ਭਾਈ ਰਾਏ ਸਿੰਘ, ਜੋ ਭਾਈ ਰਤਨ ਸਿੰਘ ਭੰਗੂ ਦੇ ਪਿਤਾ ਜੀ ਨੇ, ਜਿਹੜੇ ਕਥਾ ਲਿਖ ਰਹੇ ਨੇ ਉਹਨਾਂ ਦੇ ਪਿਤਾ ਜੀ। ਕਹਿੰਦੇ ਉਹ ਦੋ ਜਣੇ ਸਿਰਫ ਬਚੇ।
1: ਚੋ ਭਾਈ ਆਪ ਹਮ ਬਾਤ ਪਿਤਾ ਕੀ ਆਈ,
0: ਕਹਿੰਦੇ ਹੁਣ ਮੈਂ ਆਪਣੇ ਪਿਤਾ ਦੀ ਗੱਲ ਦੱਸਾਂ ਵੀ ਮੇਰਾ ਪਿਤਾ ਕਿਵੇਂ ਬਚਿਆ, ਇਸ ਜੰਗ ਦੇ ਦੌਰਾਨ ਮੇਰੇ ਪਿਤਾ ਦੀ ਰਾਖੀ ਪਰਮੇਸ਼ਰ ਨੇ ਕਿਵੇਂ ਕੀਤੀ। ਕਹਿੰਦੇ ਮੈਂ ਹੁਣ ਆਪਣੇ ਪਿਤਾ ਰਾਏ ਸਿੰਘ ਦੀ ਸਾਖੀ ਦੱਸਦਾ ਹਾਂ।

0: ਜਾਨ ਬਚਾਈ ਮੈਂ ਉਹ ਪ੍ਰਸੰਗ ਦੱਸਦਾ ਹਾਂ।
1: ਜਬ ਨੱਥੇ ਪਰ ਘੇਰਾ ਪਰਿਓ,
0: ਕਹਿੰਦੇ ਜਦੋਂ ਭਾਈ ਨੱਥੇ ਖਹਿਰੇ ਨੂੰ ਘੇਰਾ ਪਾ ਲਿਆ ਸੀ ਨਾ ਇਹਨਾਂ ਸਾਰਿਆਂ ਨੇ ਰਲ ਮਿਲ ਕੇ, ਚਾਰੇ ਪਾਸਿਓ ਬਹੁਤ ਸਾਰੇ ਰੰਗੜ ਤੇ ਮੁਗਲ ਤੇ ਹਰ ਭਗਤ ਨਿਰੰਜਨੀਏ ਦੇ ਜਿਹੜੇ ਸਾਥੀ ਸੀ ਉਹਨਾਂ ਨੇ ਚਾਰੇ ਪਾਸਿਓ ਨੱਥੇ ਖਹਿਰੇ ਨੂੰ ਘੇਰਾ ਪਾਇਆ ਹੋਇਆ ਸੀ।
1: ਮਾਰ ਬੰਦੂਕਾਂ ਰੌਲਾ ਕਰਿਓ,
0: ਕਹਿੰਦੇ ਜਦੋਂ ਉਹਨਾਂ ਨੇ ਗੋਲੀਆਂ ਦਾਗੀਆਂ, ਗੋਲੀਆਂ ਚਲਾਈਆਂ ਤੇ ਬੜਾ ਭਿਆਨਕ ਰੌਲਾ ਮਚਿਆ ਹੋਇਆ, ਸ਼ੋਰ ਮਚਿਆ ਹੋਇਆ ਸੀ।
1: ਬਾਲਕ ਨਾਠ ਨਾਠ ਚਰਨਨ ਵਰੇ,
0: ਕਹਿੰਦੇ ਮੇਰਾ ਬਾਪੂ ਜਿਹੜਾ ਸੀ ਉਦੋਂ ਬਾਲਕ ਸੀ, ਕਿਉਂਕਿ 6-7 ਸਾਲ ਦੀ ਉਮਰ ਸੀ ਰਾਏ ਸਿੰਘ ਦੀ। ਕਹਿੰਦੇ ਹੁਣ ਬੱਚੇ ਨੂੰ ਕੀ ਪਤਾ ਵੀ ਜੰਗ ਚ ਕੀ ਹੋ ਰਿਹਾ। ਕਹਿੰਦੇ ਉਹ ਭੱਜ ਭੱਜ ਕੇ ਨੱਥੇ ਖਹਿਰੇ ਦੀਆਂ ਲੱਤਾਂ ਨੂੰ ਚਿੰਬੜਦਾ ਸੀ, ਕਿਉਂਕਿ ਲੜਾਈ ਹੋ ਰਹੀ ਸੀ, ਜੰਗ ਹੋ ਰਿਹਾ ਸੀ ਤੇ ਬੱਚੇ ਨੇ ਤੇ ਡਰ ਕੇ ਹੁਣ ਨੱਥਾ ਖਹਿਰਾ ਪਾਲਦਾ ਸੀ ਭਾਈ ਰਾਏ ਸਿੰਘ ਨੂੰ, ਤੇ ਇਸ ਕਰਕੇ ਪ੍ਰੇਮ ਸੀ ਉਹਦਾ। ਉਹ ਭੱਜ ਭੱਜ ਕੇ ਕਹਿੰਦੇ ਭਾਈ ਰਾਏ ਸਿੰਘ ਮੇਰਾ ਬਾਪੂ, ਯਾਨੀ ਕਿ ਉਹ ਬਾਲ ਰੂਪ ਵਿੱਚ ਸੀ, ਉਹ ਨੱਥੇ ਖਹਿਰੇ ਦੀਆਂ ਲੱਤਾਂ ਨੂੰ ਚਿੰਬੜਦਾ ਹੈ।
1: ਇਹਨ ਪਰ ਸ਼ਸਤਰ 400 ਝਰੇ,
0: ਤੇ ਕਹਿੰਦੇ ਨੱਥਾ ਖਹਿਰਾ ਤਲਵਾਰ ਫੜ ਕੇ ਵੈਰੀਆਂ ਨਾਲ ਲੜਦਾ, ਨਾਲੇ ਉਸ ਬੱਚੇ ਨੂੰ ਬਚਾਉਂਦਾ।
1: ਵੈ ਨੱਠ ਆਗੇ ਪਿੱਛੇ ਹੋਰਾ,
0: ਕਹਿੰਦੇ ਨੱਥਾ ਖਹਿਰਾ ਕਦੇ ਅੱਗੇ ਵੱਧ ਕੇ ਜਾਂਦਾ, ਕਦੇ ਪਿੱਛੇ ਆਉਂਦਾ ਲੜਦਿਆਂ ਲੜਦਿਆਂ, ਤੇ ਕਹਿੰਦੇ ਮੇਰਾ ਪਿਤਾ ਰਾਏ ਸਿੰਘ ਬੱਚਾ ਉਸ ਵੇਲੇ ਬਾਲ ਰੂਪ ਵਿੱਚ, ਉਹ ਵੀ ਨੱਥੇ ਖਹਿਰੇ ਨਾਲ ਕਦੇ ਅੱਗੇ ਲੱਤਾਂ ਨਾਲ ਚਿੰਬੜਦਾ ਚਿੰਬੜਦਾ ਚੱਲਿਆ ਜਾਂਦਾ, ਕਦੇ ਪਿੱਛੇ ਨੂੰ ਆ ਜਾਂਦਾ ਹੈ।
1: ਤਿੰਨ ਸੰਗ ਪੁੱਜਾ ਨਾ ਬਾਲਕ ਦੌਰਾ,
0: ਕਹਿੰਦੇ ਹੁਣ ਨੱਥਾ ਖਹਿਰਾ ਤੇਜ਼ੀ ਨਾਲ ਦੌੜਦਾ, ਉਹ ਬੱਚਾ ਸੀ, ਬੱਚਾ ਹੁਣ ਵੱਡਿਆਂ ਨਾਲ ਦੌੜ ਕੇ ਕਿਹੜਾ ਬਰਾਬਰ ਪੁੱਜ ਸਕਦਾ ਸੀ। ਕਹਿੰਦੇ ਉਹ ਭੱਜ ਭੱਜ ਕੇ ਜਾਂਦਾ ਤੇ ਨੱਥਾ ਖਹਿਰਾ ਉਹ ਵੀ ਅੱਗੇ ਅੱਗੇ ਜਦੋਂ ਜਾ ਕੇ ਵੈਰੀ ਨਾਲ ਲੜਦਾ ਤੇ ਮੇਰਾ ਪਿਤਾ ਰਾਏ ਸਿੰਘ ਉਹ ਵੀ ਨਾਲ ਨਾਲ ਦੌੜਦਾ।
1: ਗਿਰਿਓ ਬਾਲ ਤਿੰਨ ਪੱਗ ਕੋ ਝਾਗ,
0: ਕਹਿੰਦੇ ਜਦੋਂ ਲੜਾਈ ਹੋ ਰਹੀ ਜੰਗ ਹੋ ਰਿਹਾ ਤੇ ਕਹਿੰਦੇ ਰਾਏ ਸਿੰਘ ਬਾਲਕ ਉਹ ਡਿੱਗ ਪਿਆ ਜ਼ਮੀਨ ਤੇ, ਇਕਦਮ ਕਹਿੰਦੇ ਉਹਨੂੰ ਵੀ ਕੋਈ ਸ਼ਸਤਰ ਵੱਜਾ ਤੇ ਉਹ ਬਾਲਕ ਵੀ ਜ਼ਮੀਨ ਤੇ ਡਿੱਗ ਪਿਆ।
1: ਨਾ ਪਹੁੰਚਾ ਤਿਸ ਦੌੜ ਸੋ ਲਾਗ,
0: ਕਹਿੰਦੇ ਹੁਣ ਬਰਾਬਰ ਦੌੜ ਨਹੀਂ ਸੀ ਸਕਦਾ। ਜੇ ਨੱਥਾ ਖਹਿਰਾ ਦੌੜਦਾ ਬਰਾਬਰ, ਉਹਨਾਂ ਬੱਚੇ ਥੋੜੀ ਬਰਾਬਰ ਦੌੜ ਸਕਦੇ ਆ। ਕਹਿੰਦੇ ਨੱਥੇ ਖਹਿਰੇ ਦੇ ਨਾਲ ਨਾਲ ਉਹ ਬਰਾਬਰ ਨਹੀਂ ਦੌੜ ਸਕਦਾ, ਕਈ ਵਾਰੀ ਡਿੱਗਦਾ ਤੇ ਕਈ ਵਾਰੀ ਖਲੋਂਦਾ।
1: ਆਵਾਜ਼ ਬੰਦੂਕਾਂ ਤੇ ਸੋ ਡਰਾ,
0: ਹੁਣ ਗੋਲੀਆਂ ਚੱਲਦੀਆਂ ਸੀ, ਗੋਲੀਆਂ ਦੀ ਆਵਾਜ਼ ਨਾਲ ਉਹ ਨਿੱਕਾ ਜਿਹਾ ਬਾਲਕ ਡਰੀ ਜਾਂਦਾ, ਸਹਿਮੀ ਜਾਂਦਾ, ਨਾਲੇ ਰੋਈ ਜਾਂਦਾ।
1: ਝਾੜਨ ਝੁੰਡ ਵਿੱਚ ਕੰਟਨ ਵੜਾ,
0: ਕਦੇ ਝਾੜਾਂ ਵਿੱਚ ਵੜਦਾ, ਕਦੇ ਜੰਗਲ ਦੇ ਝੁੰਡ ਸੀ ਉਹਨਾਂ ਵਿੱਚ ਵੜਦਾ, ਕਦੇ ਕੰਡਿਆਂ ਵਿੱਚ ਵੜਦਾ ਤੇ ਪੈਰਾਂ ਚ ਕੰਡੇ ਚੁੱਭਦੇ ਆ, ਝਾੜੀਆਂ ਦੇ ਕੰਡੇ ਜਿਹੜੇ ਨੇ ਉਹ ਸਰੀਰ ਤੇ ਵੱਜਦੇ ਨੇ ਬੱਚੇ ਦੇ।
1: ਦੋਹਰਾ ਬਾਲਕ ਪੈਰਨ ਸੋ ਫੜੇ, ਘੋੜੇ ਉੱਪਰ ਚੜਾਏ,
0: ਕਹਿੰਦੇ ਬਾਲਕ ਪੈਰਾਂ ਨੂੰ ਫੜਦਾ। ਇਹਨਾਂ ਮਲੇਛਾਂ ਨੇ ਕੀ ਕੀਤਾ ਵੀ ਉਸ ਬਾਲਕ ਰਾਏ ਸਿੰਘ ਦੇ ਉੱਤੇ ਵੀ ਘੋੜੇ ਚੜਾ ਦਿੱਤੇ, ਉਹਦੇ ਉੱਤੇ ਵੀ ਘੋੜਿਆਂ ਦੇ ਪੌੜ ਚੜਾ ਦਿੱਤੇ।
1: ਗਿਰੇ ਉੱਠੇ ਨੱਠੇ ਲੁਕੇ, ਬਚਤੋ ਦਸਾ ਨਾ ਕਾਏ,
0: ਉਹ ਕਦੇ ਡਿੱਗਦਾ ਕਦੇ ਉੱਠਦਾ, ਹੁਣ ਨੱਸ ਕੇ ਕਿਵੇਂ ਬਚੇ, ਬੱਚਾ ਹੈ ਭੱਜ ਕੇ ਕਿੱਥੇ ਜਾਵੇ।
1: ਜੋ ਪਈ ਤਬ ਬਾਲਕ ਕੋ ਭਈ ਖੁਆਰੀ,
0: ਕਹਿੰਦੇ ਏਦਾਂ ਉਹ ਬਾਲਕ ਰਾਏ ਸਿੰਘ ਬੜਾ ਖੁਆਰ ਹੋਇਆ, 6-7 ਸਾਲ ਦੀ ਉਮਰ ਵਿੱਚ ਉਹਨੇ ਬੜਾ ਡਾਢਾ ਦੁੱਖ ਚੱਲਿਆ।
1: ਬਾਲਕ ਲਾਗੇ ਜਾਨ ਪਿਆਰੀ,
0: ਹੁਣ ਬੱਚਿਆਂ ਨੂੰ ਤਾਂ ਜਾਨ ਪਿਆਰੀ ਹੁੰਦੀ ਆ, ਉਹਨੂੰ ਕੀ ਪਤਾ ਵੀ ਇਹ ਜੰਗ ਹੋ ਰਿਹਾ, ਗੋਲੀਆਂ ਚੱਲ ਰਹੀਆਂ ਨੇ। ਉਹ ਕਹਿੰਦੇ ਬੜਾ ਡਰਿਆ ਹੋਇਆ ਬਾਲਕ, ਸਹਿਮਿਆ ਹੋਇਆ, ਕਿਉਂਕਿ ਬਾਲਕਾਂ ਨੂੰ ਤਾਂ ਜਿੰਦ ਪਿਆਰੀ ਹੁੰਦੀ ਹੈ।

0: ਆਈਯੂ ਸੀ ਕਹਿੰਦੇ ਮਲੇਛਾ ਨੇ ਉਹ ਡਿੱਗੇ ਹੋਏ ਬੱਚੇ ਦੀ ਗਰਦਨ ਦੇ ਉੱਤੇ ਤਲਵਾਰ ਦਾ ਵਾਰ ਕੀਤਾ। ਕਹਿੰਦੇ ਬੜੇ ਜ਼ੋਰ ਨਾਲ ਉਸ ਬੱਚੇ ਦੀ ਤਲਵਾਰ ਦੇ ਨਾਲ ਗਰਦਨ ਤੇ ਵਾਰ ਕੀਤਾ ਰਾਏ ਸਿੰਘ ਦੇ।
1: ਗਰਦਨ ਕੱਟ ਕੇ ਘੰਡੀ ਰਹਾਈ,
0: ਕਹਿੰਦੇ ਗਰਦਨ ਕੱਟੀ ਗਈ ਸਾਰੀ ਪਿਛਲੇ ਪਾਸਿਓਂ, ਤੇ ਪਰਮੇਸ਼ਰ ਦੀ ਇਹੋ ਜਿਹੀ ਦਇਆ ਹੋਈ ਕਿ ਸਾਹ ਰਗ ਜਿਹੜੀ ਸੀ ਘੰਡੀ ਉਹ ਬਚੀ ਰਹੀ।
1: ਗੱਲ ਪਰ ਦੂਜੀ ਫੇਰ ਚਲਾਈ,
0: ਮਲੇਛ ਨੇ ਇੱਕ ਤਲਵਾਰ ਨਾਲ ਉਹਨਾਂ ਨੂੰ ਸਬਰ ਨਹੀਂ ਹੋਇਆ, ਫਿਰ ਉਹਨਾਂ ਨੇ ਦੂਜੀ ਤਲਵਾਰ ਦਾ ਵਾਰ ਵੀ ਉਸ ਬੱਚੇ ਰਾਏ ਸਿੰਘ ਤੇ ਕੀਤਾ।
1: ਕੱਟ ਗਈ ਹੰਸ ਦੀ ਮੋਢੇ ਤਾਈ,
0: ਕਹਿੰਦੇ ਜਿਹੜਾ ਹੰਸ ਹੁੰਦਾ ਮੋਢੇ ਦੇ ਨਾਲ, ਕਹਿੰਦੇ ਉਹ ਹੰਸ ਵਾਲੀ ਜਿਹੜੀ ਹੱਡੀ ਹੈ ਉਹ ਕੱਟ ਦਿੱਤੀ ਤਲਵਾਰ ਨਾਲ।
1: ਤੀਜੀ ਸਿਰ ਪਰ ਫੇਰ ਲਗਾਈ,
0: ਫਿਰ ਵੀ ਮਲੇਛ ਨੂੰ ਸਬਰ ਨਾ ਹੋਇਆ ਨਿੱਕੇ ਜੇ ਬੱਚੇ ਤੇ, ਫਿਰ ਤੀਸਰੀ ਤਲਵਾਰ ਦਾ ਵਾਰ ਕੀਤਾ, ਉਹ ਸਿਰ ਦੇ ਵਿੱਚ ਵੱਜੀ ਤੇ ਸਿਰ ਪਾੜ ਗਿਆ।
1: ਕਾਟ ਮੋਢੇ ਤੇ ਜਿਮੀ ਧਸਾਈ,
0: ਕਹਿੰਦੇ ਮੋਢਾ ਕੱਟ ਕੇ ਨਾ ਇਹ ਤਾਂ ਅਗਲੇ ਪਾਸੇ ਪਿਪਲਾ, ਫਿਰ ਚੌਥੀ ਵੀ ਤਲਵਾਰ ਮਾਰੀ ਉਹ ਮੋਢੇ ਦੇ ਨਾਲ, ਉਹਦੀ ਏਦਾਂ ਪਿਪਲਾ ਹੁੰਦਾ ਅਗਲੇ ਪਾਸੇ ਜਿਹੜਾ ਸਿਖਰ ਹੁੰਦਾ ਤਲਵਾਰ।

0: ਧਰਤੀ ਪਈ ਸੀ, ਉਹਨਾਂ ਨੇ ਸੋਚਿਆ ਵੀ ਇਹ ਬੱਚਾ ਮਰ ਚੁੱਕਾ ਹੈ।
1: ਧੂੜ ਲਪੇਟਿਓ ਧਰਨੀ ਪਇਓ,
0: ਕਹਿੰਦੇ ਮਿੱਟੀ ਚ ਲਿਬੜਿਆ, ਲਹੂ ਨਾਲ ਗਹਿ ਗੱਚ ਹੋਇਆ, ਉਹ ਬੱਚਾ ਰਾਏ ਸਿੰਘ ਜ਼ਮੀਨ ਦੇ ਉੱਤੇ ਡਿੱਗਾ ਪਿਆ ਹੈ।
1: ਦੋਹਰਾ ਮਾਰ ਕੂਟ ਕੇ ਸੋ ਗਏ, ਜੀਵਤ ਜਾਣਿਓ ਨਾਹੀ।
0: ਕਹਿੰਦੇ ਉਹ ਮਾਰ ਕੁੱਟ ਕੇ ਉਸ ਬੱਚੇ ਨੂੰ ਉੱਥੋਂ ਨਿਕਲ ਗਏ। ਉਹਨਾਂ ਨੇ ਸੋਚਿਆ ਵੀ ਕੋਈ ਜੀਵਦਾ ਨਹੀਂ ਬਚਿਆ। ਜਿਹੜਾ ਨੱਥੇ ਖਹਿਰੇ ਦਾ ਭਾਣਜਾ ਸੀ, ਉਹ ਵੀ ਉੱਥੋਂ ਕਿਸੇ ਤਰੀਕੇ ਜ਼ਖਮੀ ਹੋ ਕੇ ਡਿੱਗਿਆ। ਉਹਨਾਂ ਸੋਚਿਆ ਵੀ ਇਹ ਵੀ ਮਾਰਿਆ ਗਿਆ ਹੈ।
1: ਇੱਕ ਸਾਗ ਕੰਬੋਇਨ ਬੇਚਕਾ, ਤੇਹ ਥਾਂ ਪਹੁੰਚੀ ਆਏ।
0: ਕਹਿੰਦੇ ਇੱਕ ਕੰਬੋ ਬਰਾਦਰੀ ਨਾਲ ਸੰਬੰਧ ਰੱਖਣ ਵਾਲੀ ਮਾਈ ਸੀ, ਬੀਬੀ ਸੀ, ਬਜ਼ੁਰਗ, ਉਹ ਮਾੜੀ ਕੰਬੋਕੀ ਦੀ ਰਹਿਣ ਵਾਲੀ ਸੀ। ਉਹ ਸਾਗ ਵੇਚਣ ਦਾ ਕੰਮ ਕਰਦੀ, ਉਹਨੇ ਟੋਕਰੀ ਚ ਸਾਗ ਪਾਇਆ ਹੋਇਆ। ਉਹ ਉਸੇ ਰਸਤਿਓ ਲੰਘਣ ਲੱਗੀ ਜਿੱਥੇ ਉਹ ਬੱਚਾ ਤੜਫ ਰਿਹਾ ਸੀ, ਜ਼ਮੀਨ ਤੇ ਡਿੱਗਾ ਪਿਆ। ਤੇ ਕਹਿੰਦੇ ਉਹ ਮਾਈ ਸਾਗ ਵੇਚਦੀ ਉੱਥੋਂ ਕੋਲ ਲੰਘਣ ਲੱਗੀ।
1: ਚੋ ਪਈ ਮਾਲਣ ਬਾਲਕ ਜੀਵਤ ਜਾਣਿਓ।
0: ਕਹਿੰਦੇ ਉਹ ਮਾਈ ਨੇ ਵੇਖਿਆ ਵੀ ਬੱਚੇ ਚ ਸਾਹ ਚੱਲਦੇ ਆ। ਉਹਨੇ ਵੇਖਿਆ ਵੀ ਇਹ ਬੱਚਾ ਹਾਲੇ ਜੀਵਤ ਹੈ, ਮਰਿਆ ਨਹੀਂ।
1: ਮੱਧ ਟੋਕਰੀ ਧਰ ਘਰ ਆਨਿਓ।
0: ਉਹਨੇ ਕੀ ਕੀਤਾ ਵੀ ਉਹ ਬੱਚਾ ਚੁੱਕ ਕੇ ਤੇ ਟੋਕਰੀ ਚ ਪਾ ਲਿਆ, ਤੇ ਉੱਤੇ

0: ਮੇਰੇ ਪਿਤਾ ਦਾ ਭਰਾ ਰਹਿੰਦਾ ਸੀ ਮਾੜੀ ਕੰਬੂਕੀ। ਭਾਈ ਰਤਨ ਸਿੰਘ ਕਹਿੰਦੇ ਮੇਰੇ ਪਿਤਾ ਦਾ ਭਰਾ ਉਸੇ ਪਿੰਡ ਚ ਰਹਿੰਦਾ ਸੀ ਮਹਤਾਬ ਸਿੰਘ ਦਾ।
1: ਸੁਣ ਰੁੜਿਆਲੇ ਮੈਲੇ ਆਈ,
0: ਉਹਦੇ ਨਾਲ ਹੀ ਇੱਕ ਪਿੰਡ ਸੀ ਰੁੜਿਆਲਾ। ਕਹਿੰਦੇ ਉਹਨੂੰ ਪਤਾ ਲੱਗਾ ਵੀ ਇਹ ਮਹਤਾਬ ਸਿੰਘ ਦਾ ਪੁੱਤਰ ਹੈ ਤੇ ਮਹਤਾਬ ਸਿੰਘ ਦਾ ਭਰਾ ਜਿਹੜਾ ਉਹ ਰੁੜਿਆਲੇ ਰਹਿੰਦਾ। ਕਹਿੰਦੇ ਉਹ ਮਾਈ ਨੇ ਇੰਨਾ ਪਰਉਪਕਾਰ ਕੀਤਾ ਵੀ ਉਹ ਬੱਚੇ ਨੂੰ ਚੁੱਕ ਕੇ ਰਾਏ ਸਿੰਘ ਨੂੰ ਉਹ ਰੁੜਿਆਲੇ ਪਿੰਡ ਲੈ ਆਈ।
1: ਜਖਮ ਸਿਵਾਏ ਮੋਚੀ ਆਣ,
0: ਕਹਿੰਦੇ ਮੇਰੇ ਪਿਤਾ ਦੇ ਭਰਾ ਨੇ ਮੇਰੇ ਜਿਹੜਾ ਮਹਤਾਬ ਸਿੰਘ ਦਾ ਭਰਾ ਸੀ, ਕਹਿੰਦੇ ਉਹਦੇ ਭਰਾ ਨੇ ਕਿਸੇ ਮੋਚੀ ਨੂੰ ਸੱਦਿਆ। ਮੋਚੀ ਨੂੰ ਸੱਦ ਕੇ ਕਹਿੰਦੇ ਪਿਤਾ ਦੇ ਜਿਹੜੇ ਫੱਟ ਲੱਗਾ ਸੀ ਤਲਵਾਰ ਦਾ, ਗਰਦਨ ਕੱਟੀ ਗਈ, ਉਹਨੇ ਕਹਿੰਦੇ ਆ ਕੇ ਟਾਂਕੇ ਲਾ ਕੇ ਜ਼ਖਮ ਸੀਵ ਦਿੱਤਾ।
1: ਇਸ ਬਿਦ ਹਮ ਪਿਤ ਬਚੇ ਪ੍ਰਾਣ,
0: ਕਹਿੰਦੇ ਇਸ ਤਰ੍ਹਾਂ ਮੇਰੇ ਪਿਤਾ ਦੇ ਪ੍ਰਾਣ ਬਚ ਗਏ। ਮੇਰੇ ਪਿਤਾ ਨੂੰ ਅਕਾਲ ਪੁਰਖ ਨੇ ਰੱਖ ਲਿਆ, ਨਹੀਂ ਤਾਂ ਇਹੋ ਜਿਹੇ ਹਾਲਤ ਵਿੱਚ ਕਿਵੇਂ ਕੋਈ ਰੱਖ ਸਕਦਾ। ਪਰ ਜਿਹਨੂੰ ਸਾਹਿਬ ਨੇ ਰੱਖਣਾ ਹੋਵੇ, ਅਕਾਲ ਪੁਰਖ ਨੇ ਰੱਖਣਾ ਹੋਵੇ, ਆਈ ਨਾ ਹੋਵੇ, ਫਿਰ ਉਹਦੀ ਰੱਖਿਆ ਅਕਾਲ ਪੁਰਖ ਜੀ ਆਪ ਕਰਦੇ ਹਨ।
1: ਐਸੀ ਬਿਦ ਸਾਖੀ ਹੈ ਭਾਈ,
0: ਕਹਿੰਦੇ ਮੇਰੇ ਘਰ ਦੀ ਸਾਖੀ। ਭਾਈ ਰਤਨ ਸਿੰਘ ਜੀ ਕਹਿੰਦੇ ਇਹ ਮੇਰੇ ਪਿਤਾ ਦੇ ਮੁਖੋਂ ਮੈਂ ਆਪਣੇ ਕੰਨਾਂ ਨਾਲ ਸੁਣੀ ਹੈ।
1: ਗੁਰ ਕਿਰਪਾ ਤੇ ਪੂਰਨ ਭਾਈ,
0: ਤੇ ਮੈਂ ਗੁਰੂ ਕਿਰਪਾ ਨਾਲ ਇਹ ਸਾਖੀ ਇੱਥੇ

0: ਕਹਿਣ ਲੱਗਾ ਹਾਂ ਉਸ ਮਹਾਂਪੁਰਖ ਦੀ, ਜਿਸ ਮਹਾਂਪੁਰਖ ਦਾ ਨਾਮ ਹੈ ਸ਼ਹੀਦ ਬੋਤਾ ਸਿੰਘ, ਸ਼ਹੀਦ ਗਰਜਾ ਸਿੰਘ। ਕਹਿੰਦੇ ਜਿਵੇਂ ਮੈਂ ਇਹਨਾਂ ਮਹਾਂਪੁਰਖਾਂ ਦੀ ਸਾਖੀ ਸੁਣੀ ਹੈ, ਸ਼ਹੀਦ ਗਰਜਾ ਸਿੰਘ ਤੇ ਸ਼ਹੀਦ ਬੋਤਾ ਸਿੰਘ ਦੀ, ਉਹ ਹੁਣ ਤੁਹਾਨੂੰ ਸੁਣਾਉਂਦਾ ਹਾਂ।
1: ਸਿੰਘਨ ਕੀ ਨਿੰਦਿਆ ਸੁਣਤ ਜਿਨ ਕੀਨੋ ਸੀਸ ਕੁਰਬਾਨ।
0: ਕਹਿੰਦੇ ਜਦੋਂ ਬੋਤਾ ਸਿੰਘ ਨੇ ਤੇ ਗਰਜਾ ਸਿੰਘ ਨੇ ਸੁਣਿਆ ਕਿ ਸਿੰਘਾਂ ਦੀ ਇਹ ਨਿੰਦਾ ਕਰ ਰਹੇ ਨੇ ਰਾਹ ਵਿੱਚ ਜਾਂਦੇ ਮੁਸਾਫਰ, ਤਾਂ ਸੁਣ ਕੇ ਜਿਵੇਂ ਸਿੰਘਾਂ ਦੀ ਨਿੰਦਾ ਉਹਨਾਂ ਨੇ ਨਾ ਸਹਾਰੀ ਤੇ ਨਿੰਦਾ ਨੂੰ ਨਾ ਸਹਾਰਦਿਆਂ ਜਿਵੇਂ ਸ਼ਹੀਦੀ ਪ੍ਰਾਪਤ ਕੀਤੀ, ਕਹਿੰਦੇ ਹੁਣ ਉਹ ਕਥਾ ਤੁਹਾਨੂੰ ਸਰਵਣ ਕਰਾਉਂਦੇ ਹਾਂ।
1: ਚੌਪਈ ਜਤੀ ਸਤੀ ਥੋ ਪ੍ਰਾਣ ਕੋ ਪੂਰੋ।
0: ਕਹਿੰਦੇ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਜੀ ਬੜੇ ਜਤੀ ਸਤੀ ਤੇ ਪ੍ਰਾਣ ਦੇ ਪੂਰੇ ਸਨ। ਪ੍ਰਾਣ ਕੋ ਪੂਰੋ ਦਾ ਮਤਲਬ ਹੁੰਦਾ ਕਿ ਜਤੀ ਸਤੀ ਮਹਾਂਪੁਰਖ, ਬੰਦਗੀ ਵਾਲੇ ਪ੍ਰਣ ਦੇ ਪੂਰੇ ਮਹਾਂਪੁਰਖ ਸਨ।
1: ਗੁਰ ਕੋ ਸੇਵਕ ਦਿਲ ਕੋ ਸੂਰੋ।
0: ਗੁਰੂ ਸਾਹਿਬ ਦੇ ਸੇਵਕ ਸੀ ਭਾਈ ਬੋਤਾ ਸਿੰਘ ਜੀ ਤੇ ਦਿਲ ਦੇ ਸੂਰਮੇ ਸਨ, ਦਿਲੋਂ ਬੜੀ ਬਹਾਦਰੀ ਸੀ।

0: ਮਾਝੇ ਦਾ ਰਹਿਣ ਵਾਲਾ ਮਜੈਲ ਸਿੰਘ ਸੀ ਬੋਤਾ ਸਿੰਘ।
1: ਜਬੈ ਦੀਏ ਥੇ ਸਿੰਘ ਵੋ ਮਾਰ,
0: ਜਦੋਂ ਜਕਰੀਏ ਨੇ ਇਹ ਕਹਿਤਾ ਸੀ ਵੀ ਮੈਂ ਕੋਈ ਸਿੰਘ ਛੱਡਿਆ ਨੀ ਪੰਜਾਬ ਚ, ਮੈਂ ਮਾਝੇ ਦੇ ਤਕਰੀਬਨ ਸਾਰੇ ਸਿੰਘ ਮਾਰ ਕੇ ਮੁਕਾ ਦਿੱਤੇ ਹਨ।
1: ਕਿਸੇ ਨਾ ਸੁਣੀਏ ਮਹੀਨੇ ਚਾਰ,
0: ਕਹਿੰਦੇ ਚਾਰ ਮਹੀਨੇ ਬੀਤ ਗਏ, ਨਾ ਤਾਂ ਕਿਤੇ ਕੋਈ ਸਿੰਘ ਦਿਸਦਾ ਸੀ ਤੇ ਨਾ ਹੀ ਸਿੰਘਾਂ ਬਾਰੇ ਕਿਤੇ ਕੋਈ ਗੱਲ ਚੱਲਦੀ ਸੀ। ਜਦੋਂ

0: ਅਖਰੀਏ ਨੇ ਤਕਰੀਬਨ ਕਹਿਤਾ ਸੀ ਵੀ ਮੈਂ ਸਾਰੇ ਸਿੰਘ ਮੁਕਾ ਦਿੱਤੇ ਹੈ। ਚਾਰ ਮਹੀਨੇ ਨਾ ਤਾਂ ਕੋਈ ਸਿੰਘ ਨਜ਼ਰ ਆਇਆ ਤੇ ਨਾ ਹੀ ਕਿਤੇ ਸਿੰਘਾਂ ਦੀ ਕਿਤੇ ਚਰਚਾ ਚੱਲੀ।
1: ਕਹਾ ਸਿੰਘ ਸਭ ਮਰ ਗਲ ਗਏ,
0: ਲੋਕ ਗੱਲਾਂ ਕਰਨ ਲੱਗ ਪਏ ਵੀ ਜਿੰਨੇ ਸਿੰਘ ਨੇ ਉਹ ਸਾਰੇ ਮਰ ਗਲ ਗਏ ਨੇ, ਸਾਰੇ ਖਤਮ ਹੋ ਗਏ ਹਨ।
1: ਤੁਰਕਾਂ ਸਿੰਘ ਖਪਾਏ ਸੋ ਦਏ,
0: ਤੁਰਕਾਂ ਨੇ ਸਾਰੇ ਸਿੰਘ ਖਪਾ ਕੇ ਰੱਖ ਦਿੱਤੇ ਨੇ, ਸਾਰੇ ਸਿੰਘਾਂ ਦਾ ਖੁਰਾ ਖੋਜ ਮਿਟਾ ਕੇ ਰੱਖ ਦਿੱਤਾ।
1: ਦੰਗਾ ਕਰਤ ਨਾ ਕਹੂੰ ਅਖਾਰਾ,
0: ਕਹਿੰਦੇ ਹੁਣ ਕਿਤੇ ਸਿੰਘ ਕੋਈ ਲੜਾਈ ਕਰਦਾ ਨੀ ਸੁਣਿਆ, ਨਹੀਂ ਤਾਂ ਅੱਗੇ ਰੋਜ਼ ਸੁਣੀਦਾ ਸੀ ਵੀ ਫਲਾਣੀ ਥਾਂ ਤੇ ਸਿੰਘ ਲੜ ਪਏ ਤੁਰਕਾਂ ਨਾਲ, ਫਲਾਣੀ ਥਾਂ ਤੇ ਜੰਗ ਹੋ ਗਿਆ। ਕਹਿੰਦੇ ਚਾਰ ਮਹੀਨੇ ਹੋ ਗਏ ਹੈ, ਕਿਤੇ ਕਿਤੇ ਦੰਗਾ ਫੰਗਾ ਕਰਦਿਆਂ ਸਿੰਘਾਂ ਦੀ ਕੋਈ ਗੱਲ ਨਹੀਂ ਸੁਣੀ।
1: ਏਮ ਕਰ ਕਹਿ ਸਭ ਖਾਲਸਾ ਮਾਰਾ,
0: ਇੱਦਾਂ ਲੋਕਾਂ ਚ ਇਹ ਚਰਚਾ ਚੱਲਣ ਲੱਗ ਪਈ ਵੀ ਲੱਗਦਾ ਹੈ ਵੀ ਜ਼ਕਰੀਆ ਖਾਨ ਆਪਣੇ ਮਨਸੂਬੇ ਚ ਕਾਮਯਾਬ ਹੋ ਗਿਆ, ਉਹਨੇ ਤਕਰੀਬਨ ਸਾਰਾ ਖਾਲਸਾ ਮੁਕਾ ਦਿੱਤਾ, ਸਾਰੇ ਸਿੰਘ ਖਤਮ ਕਰ ਦਿੱਤੇ ਨੇ।
1: ਬੋਤਾ ਸਿੰਘ ਕਹੂੰ ਵੱਖ ਰਹੇ ਹੋ,
0: ਕਹਿੰਦੇ ਬੋਤਾ ਸਿੰਘ ਕਿਤੇ ਗਰਜਾ ਸਿੰਘ ਇਹ ਦੋਵੇਂ ਇਹ ਜੰਗਲਾਂ ਦੀਆਂ ਝੱਲਾਂ ਚ ਕਿਤੇ ਮਾਝੇ ਦੇ ਵਿੱਚ ਇਹ ਵੱਖਰੇ ਰਹਿ ਗਏ, ਇਹ ਲੁੱਕ ਛਿਪ ਕੇ ਕਿਤੇ ਵੱਖਰੇ ਰਹਿ ਗਏ ਕੱਲੇ।
1: ਕਹਿੰਦਾ ਫਿਰ ਤੇ ਦੇਖ ਸੋ ਲਿਓ,
0: ਕਹਿੰਦੇ ਨਾ ਝਾੜ ਦੇ ਵਿੱਚ ਬੈਠੇ ਦੋਵੇਂ ਤੇ ਕੋਈ ਸਫ਼ਰ ਕਰਨ ਵਾਲੇ ਜਿਵੇਂ ਮੁਸਾਫ਼ਰ ਹੁੰਦੇ ਆ ਤੇ ਉਹ ਲੰਘੇ ਜਾਣ ਤੇ ਗੱਲਾਂ ਕਰਦੇ ਜਾਂਦੇ ਸੀ, ਪਿੱਛੋਂ ਵੀ ਸਿੰਘ ਤਾਂ ਖਤਮ ਹੋ ਗਏ ਆ ਸਾਰੇ, ਜ਼ਕਰੀਏ ਨੇ ਸਾਰੇ ਸਿੰਘ ਮੁਕਾ ਦਿੱਤੇ ਆ ਵੀ ਕੋਈ ਸਿੰਘ ਬਾਕੀ ਬਚਿਆ ਹੀ ਨੀਗਾ, ਚਾਰ ਮਹੀਨੇ ਹੋ ਗਏ ਕੋਈ ਗੱਲ ਸੁਣੀ ਨੀ ਕਿਸੇ ਸਿੰਘ ਦੀ। ਲੰਘੇ ਜਾਣ ਤੇ ਅਚਾਨਕ ਨਿਗਾਹ ਪੈ ਗਈ ਭਾਈ ਬੋਤਾ ਸਿੰਘ ਤੇ, ਭਾਈ ਬੋਤਾ ਸਿੰਘ ਨੂੰ ਜਦੋਂ ਨਾ ਮੁਸਾਫਰਾਂ ਨੇ ਵੇਖਿਆ,
1: ਦੇਖਤ ਸੋ ਅਚੰਬੇ ਭਇਓ,
0: ਉਹ ਵੇਖ ਕੇ ਬੜੇ ਹੈਰਾਨ ਹੋਏ ਵੀ ਚਾਰ ਮਹੀਨੇ ਹੋ ਗਏ ਨੇ ਵੀ ਇਹਨਾਂ ਨੂੰ ਤਾਂ ਅਸੀਂ ਸੁਣਿਆ ਤੱਕ ਵੀ ਨਹੀਂ ਸੀ, ਲੋਕ ਸਮਝਦੇ ਸੀ ਵੀ ਖਤਮ ਹੋ ਗਏ ਆ, ਤੇ ਜਦੋਂ ਆਹ ਸਿੰਘ ਬੈਠੇ ਵੇਖੇ ਬੋਤਾ ਸਿੰਘ ਹੋਣਾ ਨੂੰ ਵੇਖਿਆ ਉਹਨਾਂ ਸਫ਼ਰ ਕਰਨ ਵਾਲੇ ਮੁਸਾਫਰਾਂ ਨੇ, ਉਹ ਵੇਖ ਕੇ ਬੜੇ ਹੈਰਾਨ ਹੋਏ।
1: ਕਹਾ ਸਿੰਘ ਯਾ ਜੀਵਤ ਰਹਿਓ,
0: ਕਹਿੰਦੇ ਆਹ ਸਿੰਘ ਕਿਵੇਂ ਜਿਉਂਦੇ ਰਹਿ ਗਏ। ਜ਼ਕਰੀਆ ਤਾਂ ਕਹਿੰਦਾ ਸੀ ਮੈਂ ਸਾਰੇ ਸਿੰਘਾਂ ਦਾ

0: ਦਾ ਬੋਲਿਆ, ਕਹਿੰਦਾ ਨਹੀਂ ਸਿੰਘ ਨਹੀਂ, ਹੁਣੇ ਤਾਂ ਸਿੰਘਾਂ ਦੇ ਭੇਖ ਚ ਕੋਈ ਭੇਖ ਹੀ ਹੋਣਾ। ਉਹ ਗੱਲਾਂ ਕਰ ਰਹੇ, ਉਹ ਕਹਿੰਦੇ ਨਹੀਂ ਇਹ ਸਿੰਘ ਨਹੀਂ ਹੋਣੇ, ਇਹ ਤਾਂ ਸਿੰਘਾਂ ਦੇ ਰੂਪ ਦੇ ਵਿੱਚ ਕੋਈ ਭੇਖੀ ਬੈਠੇ ਹੋਣੇ ਆ।
1: ਦੋਹਰਾ ਸਿੰਘ ਨਾ ਦੀਸਤ ਹੈ ਕਹੂੰ ਤੁਰਕਨ ਦੇਖ ਪਾਏ।
0: ਕਹਿੰਦੇ ਸਿੰਘ ਤਾਂ ਕਿਤੇ ਕੋਈ ਦਿਸਦਾ ਹੀ ਨਹੀਂ, ਨਜ਼ਰ ਹੀ ਨਹੀਂ ਆਉਂਦਾ, ਕਿਉਂਕਿ ਸਿੰਘਾਂ ਨੂੰ ਤਾਂ ਤੁਰਕਾਂ ਨੇ ਖਪਾ ਦਿੱਤਾ, ਖਤਮ ਕਰ ਦਿੱਤਾ ਹੈ।
1: ਦੂਜੇ ਕਹਿਓ ਕੋਈ ਰੋਗ ਜਹ ਕਾਇਰ ਕੂਰ ਲੁਕਾਏ।
0: ਦੂਜਾ ਬੋਲਿਆ, ਕਹਿੰਦਾ ਨਹੀਂ, ਕਈ ਵਾਰੀ ਸਿੰਘਾਂ ਦੇ ਭੇਖ ਵਿੱਚ ਵੀ ਨਾ ਕਈ ਕਾਇਰ, ਗਿੱਦੀ ਤੇ ਬੁਜਦਲ ਬੰਦੇ ਲੁੱਕੇ ਹੁੰਦੇ ਨੇ, ਆਹ ਕੋਈ ਕਾਇਰ ਹੀ ਹੋਣੇ ਆ ਜਿਹੜੇ ਲੁੱਕ ਕੇ ਬੈਠੇ ਸਿੰਘਾਂ ਦੇ ਭੇਖ ਚ, ਇਹ ਤਾਂ ਕੋਈ ਬੁਜਦਲ ਹੋਣੇ ਆ, ਇਹ ਤਾਂ ਕੋਈ ਗਿੱਦੀ ਹੋਣੇ ਹਨ ਝੂਠੇ।
1: ਚੌਪਈ ਖਾਲਸੋ ਸੋ ਜੋ ਨਿਤ ਜੰਗ ਕਰੇ।
0: ਕਿਉਂਕਿ ਅਸੀਂ ਤਾਂ ਸੁਣਿਆ ਵੀ ਖਾਲਸਾ ਉਹ ਹੈ ਜਿਹੜਾ ਨਿਤ ਜੰਗ ਕਰੇ, ਜਿਹੜੇ ਏਦਾਂ ਲੁੱਕ ਕੇ ਬਹਿ ਜਾਣ ਇਹ ਖਾਲਸੇ ਥੋੜੀ ਹੋ ਸਕਦੇ। ਕਹਿੰਦੇ ਅਸੀਂ ਤਾਂ ਸੁਣਿਆ ਵੀ ਖਾਲਸਾ ਉਹ ਹੈ ਜਿਹੜਾ

0: ਦੰਗਾ ਮਚਾ ਕੇ ਰੱਖੇ, ਕਿਉਂਕਿ ਖਾਲਸਾ ਜੀ ਦੰਗੇ ਤੋਂ ਬਿਨਾਂ ਤਾਂ ਖਾਲਸੇ ਦੀ ਬਾਤ ਨਹੀਂ ਪੁੱਛਣੀ ਕਿਸੇ। ਕਹਿੰਦੇ ਖਾਲਸਾ ਉਹ ਹੈ ਜਿਹੜਾ ਦੰਗਾ ਮਚਾ ਕੇ ਰੱਖੇ,
1: ਖਾਲਸਾ ਸੋ ਜੋ ਸੀਸ ਲਗਾਵੇ,
0: ਖਾਲਸਾ ਉਹ ਹੈ ਜਿਹੜਾ ਆਪਣਾ ਸਿਰ ਲੇਖੇ ਲਾਉਂਦਿਆਂ ਦੇਰੀ ਨਾ ਕਰੇ।
1: ਦੋਹਰਾ ਬੋਤਾ ਸਿੰਘ ਨੇ ਜੋ ਸੁਣੀ ਰਹੇ ਤਹਾਂ ਹੀ ਖਲੋਏ।
0: ਕਹਿੰਦੇ ਜਦੋਂ ਮੁਸਾਫਰ ਏਦਾਂ ਬੋਲੇ ਨਾ, ਬੋਤਾ ਸਿੰਘ ਦੇ ਕੰਨੀ ਆਵਾਜ਼ ਪਈ, ਕਹਿੰਦੇ ਬਾਬਾ ਬੋਤਾ ਸਿੰਘ ਜੀ ਇਕਦਮ ਛਾਲ ਮਾਰ ਕੇ ਖਲੋ ਕੇ ਸਾਹਮਣੇ ਆ ਗਏ ਉਹਨਾਂ ਦੇ।
1: ਜਨ ਬਿੱਛੂ ਕੋ ਡੰਗ ਲੱਗਿਓ, ਲੱਗੀ ਬੋਲੀ ਸਿੰਘ ਸੋਏ।
0: ਕਹਿੰਦੇ ਜਿਵੇਂ ਬਿੱਛੂ ਦਾ ਡੰਗ ਵੱਜਦਾ ਤੇ ਪੀੜ ਹੁੰਦੀ ਹੈ ਨਾ, ਏਦਾਂ

0: ਤਰ੍ਹਾਂ ਦਾ ਨਿਸ਼ਚਾ ਆਇਆ ਉਹ ਆਪਣੇ ਮਨ ਚ ਵਿਚਾਰ ਕਰਨ ਲੱਗੇ
1: ਸੀਸ ਲੱਗੇ ਬਿਨਾਂ ਗੱਲ ਨਹਿਕਾਰੀ
0: ਕਹਿੰਦੇ ਸੀਸ ਲਾਏ ਬਿਨਾਂ ਗੱਲ ਨਹੀਂ ਚੱਲਣੀ ਪੰਥ ਦੀ ਚਰਚਾ ਉਦੋਂ ਚੱਲੇਗੀ ਜਦੋਂ ਪੰਥ ਜੰਗ ਕਰੇਗਾ ਜਦੋਂ ਤੱਕ ਜੰਗ ਨਹੀਂ ਕਰਦੇ ਸੀਸ ਲੇਖੇ ਨਹੀਂ ਲਾਉਂਦੇ ਉਦੋਂ ਤੱਕ ਪੰਥ ਦੀ ਚਰਚਾ ਨਹੀਂ ਚੱਲਣੀ ਚਾਰ ਮਹੀਨੇ ਹੋ ਗਏ ਨੇ ਕਿਸੇ ਨੇ ਆਪਣਾ ਸੀਸ ਲੇਖੇ ਨਹੀਂ ਲਾਇਆ ਇਹ ਗੱਲਾਂ ਕਰਨ ਲੱਗ ਪਿਆ ਵੀ ਸਿੰਘ ਮੁੱਕ ਗਏ ਹੈ ਸਿੰਘ ਖਤਮ ਹੋ ਗਏ ਹੈ ਜਦੋਂ ਤਾਈਂ

0: ਕਿ ਸਿੰਘ ਮੁੱਕੇ ਨਹੀਂ, ਸਿੰਘ ਹਾਲੇ ਵੀ ਬਾਕੀ ਹਨ।
1: ਜਾਗ ਯੋ ਜਾਣੈ ਖਾਲਸੋ ਸੋਏ,
0: ਕਿਉਂਕਿ ਜਗਤ ਨੂੰ ਤਾਂ ਹੀ ਪਤਾ ਲੱਗੂ ਜਦੋਂ ਸਿਰ ਲੇਖੇ ਲਾਵਾਂਗੇ, ਜਦੋਂ ਜੰਗ ਕਰਾਂਗੇ ਤਾਂ ਲੋਕਾਂ ਨੂੰ ਕੰਨ ਹੋਣਗੇ ਵੀ ਖਾਲਸਾ ਜਿਉਂਦਾ।
1: ਅਬ ਇਹਾਂ ਕਿਛ ਦੰਗਾ ਮਚਾਈਏ,
0: ਹੁਣੇ ਹੀ ਇੱਥੇ ਦੰਗਾ ਮਚਾਈਏ, ਉਹਨੇ ਹੀ ਇੱਥੇ ਜੰਗ ਯੁੱਧ ਛੇੜ ਦੇਈਏ,
1: ਤੁਰਕਾਂ ਸਿਰ ਦਾ ਝੂਠੇ ਕਰਾਈਏ,
0: ਆਪਣਾ ਸਿਰ ਦੇ ਕੇ ਤੁਰਕਾਂ ਨੂੰ ਝੂਠੇ ਸਾਬਤ ਕਰੀਏ। ਜਿਹੜੇ ਤੁਰਕ ਕਹਿੰਦੇ ਅਸੀਂ ਸਿੰਘ ਖਤਮ ਕਰਤੇ ਹੈ, ਜਦੋਂ ਅਸੀਂ ਲੜਾਈ ਸ਼ੁਰੂ ਕਰਾਂਗੇ, ਦੁਬਾਰਾ ਜੰਗ ਸ਼ੁਰੂ ਕਰਾਂਗੇ ਤੇ ਤੁਰਕ ਝੂਠੇ ਸਾਬਤ ਹੋਣਗੇ ਵੀ ਇਹ ਤਾਂ ਝੂਠ ਕਹਿੰਦੇ ਆ ਵੀ ਅਸੀਂ ਸਿੰਘ ਮਾਰ ਦਿੱਤੇ, ਸਿੰਘ ਤਾਂ ਹਾਲੇ ਵੀ ਲੜਦੇ ਫਿਰਦੇ ਆ।

0: ਤੇ ਲੜਨਾ ਪੈਂਦਾ, ਯੁੱਧ ਕਰਨਾ ਪੈਂਦਾ।
1: ਦੋਹਰਾ ਰਾਹੇ ਸਰਾਏ ਡੇਰਾ ਦਿਓ ਚਹੁ ਤਰਫੋ ਲਿਓ ਬਣਾਏ।
0: ਕਹਿੰਦੇ ਪਹਿਲਾਂ ਤਾਂ ਬਾਬਾ ਬੋਤਾ ਸਿੰਘ ਐਨ ਉਹਨਾਂ ਦੇ ਸਾਹਮਣੇ ਆ ਕੇ ਖਲੋ ਕੇ ਕਹਿੰਦੇ ਠਹਿਰੋ ਕੱਚਿਓ ਪਿਲਿਓ, ਕੀ ਕਹਿੰਦੇ ਹੋ ਸਿੰਘ ਮੁੱਕ ਗਏ ਆ, ਇੱਥੋਂ ਤਾਂ ਲੰਘਣ ਦਿਆਂਗੇ, ਪਹਿਲਾਂ ਇੱਥੇ ਟੈਕਸ ਭਰੋ। ਟੋਲ ਟੈਕਸ ਲਾਦਾ ਉੱਥੇ, ਕਹਿੰਦੇ ਇੱਥੇ ਟੈਕਸ ਭਰੋ। ਇਕਦਮ ਉਹ ਕੰਬਣ ਲੱਗ ਪਏ, ਕਹਿੰਦੇ ਨਹੀਂ ਨਹੀਂ ਇਹ ਭੇਖੀ ਨਹੀਂ, ਇਹ ਅਸਲੀ ਸਿੰਘ ਨੇ। ਉੱਥੇ ਹੀ ਨੂਰ ਦੀ ਸਰਾਂ, ਜਦੋਂ ਆਪਾਂ ਜੰਡਿਆਲੇ ਤੋਂ ਤਰਨ ਤਾਰਨ ਸਾਹਿਬ ਨੂੰ ਜਾਈਏ, ਤੋ ਰਸਤੇ ਦੇ ਵਿੱਚ ਸਥਾਨ ਹੈ ਨੂਰ ਦੀ ਸਰਾਂ। ਇਹ ਪਿੰਡ ਮਹਾਂਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਵੀ ਜਨਮ ਪਿੰਡ ਹੈ, ਜਿਨ੍ਹਾਂ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ। ਇਹ ਲਾਹੌਰ ਨੂੰ ਜਾਣ ਵਾਲਾ ਮੇਨ ਲਾਂਘਾ ਸੀ, ਇਸ ਰਸਤੇ ਤੋਂ ਲਾਹੌਰ ਨੂੰ ਜਾਂਦੇ ਸੀ, ਦਿੱਲੀਓਂ ਲਾਹੌਰ ਨੂੰ ਜਾਣ ਵਾਲਾ ਰਾਹ ਸੀ। ਉਸੇ ਰਸਤੇ ਦੇ ਉੱਤੇ ਬਾਬਾ ਬੋਤਾ ਸਿੰਘ ਨੇ ਫਿਰ ਆਪਣੀ ਚੁੰਗੀ ਲਾ ਲਈ। ਹਾਂਜੀ,
1: ਰਾਹੇ ਸਰਾਏ ਡੇਰਾ ਦਿਓ ਚਹੁ ਤਰਫੋਂ ਲਿਓ ਬਣਾਏ।
0: ਕਹਿੰਦੇ ਏਦਾਂ ਚਾਰ ਡਾਂਗਾਂ ਜੀਆਂ ਲਾ ਕੇ ਨਾ, ਤੇ ਉੱਤੇ ਉਹ ਘਾਹ ਫੂਸ ਜਿਹਾ ਪਾ ਕੇ, ਤੇ ਜਿਵੇਂ ਕੋਈ ਮਚਾਨ ਜਿਹਾ ਬਣਾਈ ਦਾ। ਕਹਿੰਦੇ ਏਦਾਂ ਮਚਾਨ ਜਿਹਾ ਬਣਾ ਕੇ ਤੇ ਕਹਿਤਾ ਵੀ ਇਹ ਖਾਲਸੇ ਦਾ ਕਿਲਾ, ਇਹ ਖਾਲਸੇ ਦਾ ਟੋਲ ਟੈਕਸ ਹੈ। ਲਾਹੌਰ ਨੂੰ ਜਿਹਨੇ ਜਾਣਾ ਜਾਂ ਲਾਹੌਰ ਤੋਂ ਦਿੱਲੀ ਨੂੰ ਜਿਹਨੇ ਜਾਣਾ, ਉਹਨੂੰ ਇੱਥੇ ਮਾਮਲਾ ਤਾਰ ਕੇ ਜਾਣਾ ਪਵੇਗਾ। ਖਾਲਸੇ ਦਾ ਰਾਜ ਹੈ, ਖਾਲਸਾ ਇਹਨਾਂ ਮਲੇਛਾਂ ਕੋਲੋਂ ਟੈਕਸ ਲਵੇਗਾ, ਇਹਨਾਂ ਕੋਲੋਂ ਗ੍ਰਹੀ ਕਰੇਗਾ। ਕਹਿੰਦੇ ਇਉਂ ਮਨ 'ਚ ਸੰਕਲਪ ਕਰਕੇ ਬਾਬਾ ਬੋਤਾ ਸਿੰਘ ਨੇ ਨੂਰ ਦੀ ਸਰਾਂ ਦੇ ਕੋਲ ਲਾਹੌਰ ਦੇ ਲਾਂਘੇ ਦੇ ਉੱਤੇ ਆਪਣਾ ਪੜਾਅ ਕਰ ਲਿਆ।
1: ਲੜਕਨ ਜੈਸੀ ਖੇਲ ਜਿਉਂ ਗੜਾ ਧਰਾਇਓ ਨਾਏ।
0: ਕਹਿੰਦੇ ਜਿਵੇਂ ਬੱਚੇ ਨੇ ਨਿੱਕੇ ਨਿੱਕੇ ਏਦਾਂ ਡਾਂਗਾਂ ਜੀਆਂ ਪਾ ਕੇ ਤੇ ਉਹ ਚਾਰ ਡਾਂਗਾਂ ਲਾ ਕੇ ਕਹਿੰਦੇ ਆਹ ਮੇਰਾ ਘਰ ਬਣ ਗਿਆ। ਕਹਿੰਦੇ ਏਦਾਂ ਦੀ ਖੇਡ ਰਚੀ ਵੀ ਚਾਰ ਡਾਂਗਾਂ ਜੀਆਂ ਗੱਢ ਕੇ ਕਹਿੰਦੇ ਆਹ ਖਾਲਸੇ ਦਾ ਕਿਲਾ, ਹੁਣ ਤੁਰਕਾਂ ਤੋਂ ਅਸੀਂ ਬਾਗੀ ਹਾਂ, ਇੱਥੇ ਅਸੀਂ ਬਾਦਸ਼ਾਹ ਹਾਂ। ਇਹਨੂੰ ਕਹਿੰਦੇ ਹੰਨੇ ਹੰਨੇ ਦੀ ਪਾਤਸ਼ਾਹੀ, ਆਖੋ ਸਤਨਾਮ ਸਿਰੇ, ਜਿੱਥੇ ਖਲੋ ਗਏ ਨਿਰਭੈ ਹੋ ਕੇ, ਅਸੀਂ ਹਾਂ ਇੱਥੋਂ ਦੇ ਪਾਤਸ਼ਾਹ। ਲੰਘੇ ਜਿਹੜਾ ਇੱਥੋਂ ਲੰਘਦਾ, ਜਿਹੜਾ ਲੰਘੇਗਾ ਉਹ ਟੈਕਸ ਦੇ ਕੇ ਲੰਘੇਗਾ, ਮਾਮਲਾ ਤਾਰ ਕੇ ਲੰਘੇਗਾ, ਏਦਾਂ ਨਹੀਂ ਕਿਸੇ ਨੂੰ ਜਾਣ ਦੇਣਾ, ਅਸੀਂ ਇੱਥੋਂ ਦੇ ਰਾਜੇ ਹਾਂ। ਕਹਿੰਦੇ ਉਹ ਚਾਰ ਡਾਂਗਾਂ ਜੀਆਂ ਗੱਡ ਕੇ ਤੇ ਕਹਿੰਦੇ ਆਹ ਸਾਡਾ ਕਿਲਾ ਹੈ।
1: ਬੈਠ ਸਿੰਘ ਤਹਿ ਜਗਾਤ ਲਗਾਈ,
0: ਉੱਥੇ ਬਹਿ ਕੇ ਜਗਾਤ ਲਾਤੀ, ਆਪਾਂ ਟੈਕਸ ਕਹਿ ਦਿੰਦੇ ਅੰਗਰੇਜ਼ੀ ਜਗਾਤ, ਉੱਥੇ ਬੈਠਿਆਂ ਜਗਾਤ ਲਾਤੀ ਬਾਬਾ ਬੋਤਾ ਸਿੰਘ ਨੇ।
1: ਦੂਜੋ ਸਿੰਘ ਰੰਗਰੇਟੋ ਭਇਓ ਆਈ,
0: ਦੂਜਾ ਇੱਕ ਹੋਰ ਸਿੰਘ ਬਾਬੇ ਬੋਤਾ ਸਿੰਘ ਦੇ ਨਾਲ ਆ ਰਲਿਆ, ਜਿਹਦਾ ਨਾਂ ਸੀ ਬਾਬਾ ਗਰਜਾ ਸਿੰਘ।
1: ਦੋਹਾਂ ਨੇ ਰੌਲਾ ਦਿਓ ਮਚਾਏ,
0: ਕਹਿੰਦੇ ਦੋਨਾਂ ਨੇ, ਹੁਣ ਮੇਨ ਲੰਘਾ ਸੀ ਲਾਹੌਰ ਦਾ, ਇੱਥੋਂ ਸਾਰੇ ਲੋਕ ਲੰਘਦੇ ਸੀ ਆਉਂਦੇ ਜਾਂਦੇ ਸੀ, ਹੁਣ ਆਉਂਦੇ ਜਾਂਦੇ ਲੋਕਾਂ ਨੂੰ ਕਹਿਣਾ ਲਿਆ ਉਹ ਵੀ ਖਾਲਸਾ ਰਾਜ ਆ ਇੱਥੋਂ ਦਾ, ਇੱਥੋਂ ਮਾਮਲਾ ਭਰ ਕੇ ਫਿਰ ਇੱਥੋਂ ਲੰਘਣ ਦਿਆਂਗੇ, ਰਸਤਾ ਖਾਲਸੇ ਦਾ, ਆਹ ਖਾਲਸੇ ਦਾ ਕਿਲਾ ਆ। ਕਹਿੰਦੇ ਰੌਲਾ ਪੈ ਗਿਆ, ਇਕਦਮ ਸਾਰੇ ਇਲਾਕੇ 'ਚ ਸ਼ੋਰ ਪੈ ਗਿਆ।
1: ਖਬਰ ਲਾਹੌਰ ਜਿਮ ਪੁੱਜੇ ਜਾਏ,
0: ਕਹਿੰਦੇ ਹੁਣ ਲਾਹੌਰ ਤੱਕ ਖਬਰ ਪਹੁੰਚਾਣੀ ਹੈ। ਇੱਕ ਦੋ ਤਿੰਨ ਦਿਨ ਚਾਰ ਦਿਨ ਬੀਤ ਗਏ, ਰੋਜ਼ ਉਗਰਾਹੀ ਕਰ ਲਿਆ ਕਰਨ। ਬਾਬਾ ਬੋਤਾ ਸਿੰਘ ਕਹਿੰਦੇ ਗਰਜਾ ਸਿਆਂ ਵੀ ਆਪਾਂ ਪੈਸੇ ਇਕੱਠੇ ਕਰਨ ਨੂੰ ਤਾਂ ਬੈਠੇ ਨਹੀਂ ਇੱਥੇ, ਵੀ ਆਪਾਂ ਤਾਂ ਆਪਣੀ ਖਬਰ ਲਾਹੌਰ ਪਹੁੰਚਾਉਣੀ ਹੈ, ਸੂਬੇ ਲਾਹੌਰ ਖਾਨ ਬਹਾਦਰ ਜ਼ਕਰੀਆ ਖਾਨ ਕੋਲ, ਵੀ ਸਿੰਘ ਹੈਣ ਹਲੇ ਮੁੱਕੇ ਨਹੀਂ ਹਨ, ਕਿਉਂਕਿ ਉਹ ਸੁੱਖ ਦੀ ਨੀਂਦੇ ਸੁੱਤਾ ਪਿਆ। ਉਹ ਕਹਿੰਦਾ ਮੈਂ ਖਾਲਸਾ ਮੁਕਾ ਦਿੱਤਾ, ਮੈਂ ਸਿੰਘ ਖਤਮ ਕਰ ਦਿੱਤੇ ਹੈ, ਤੇ ਆਪਾਂ ਇੱਦਾਂ ਪੈਸੇ ਇਕੱਠੇ ਕਰਨ ਵਾਸਤੇ ਇੱਥੇ ਬੈਠੇ ਰਹੇ ਹੋ ਤੇ ਉਹਦੇ ਕੋਲ ਖਬਰ ਨਹੀਂ ਪਹੁੰਚਣੀ, ਵੀ ਆਪਾਂ ਕੋਈ ਤਰੀਕਾ ਅਪਣਾਈਏ ਕਿ ਜ਼ਕਰੀਆ ਦੇ ਕੋਲ ਆਪਣੀ ਖਬਰ ਭੇਜੀਏ।
1: ਦੋਹਰਾ ਔਰ ਚਿੱਠੀ ਥੀ ਤਿੰਨ ਲਿਖੀ ਜੋ ਸੁਣ ਨਵਾਬ ਜਲ ਜਾਏ।
0: ਕਹਿੰਦੇ ਤਿੰਨ ਚਾਰ ਦਿਨਾਂ ਬਾਅਦ ਫਿਰ ਬਾਬਾ ਬੋਤਾ ਸਿੰਘ ਨੇ ਚਿੱਠੀ ਲਿਖੀ ਜ਼ਕਰੀਆ ਦੇ ਨਾਂ ਤੇ। ਜ਼ਕਰੀਆ ਦੇ ਨਾਂ ਤੇ ਚਿੱਠੀ ਇਹੋ ਜਿਹੇ ਢੰਗ ਨਾਲ ਲਿਖੀ ਵੀ ਜਿਹਨੂੰ ਪੜ੍ਹਦਿਆਂ ਸਾਰ ਜ਼ਕਰੀਆ ਨੂੰ ਅੱਗ ਲੱਗ ਜਾਏ, ਕਿਉਂਕਿ ਸ਼ਬਦ ਜਿਹੜੇ ਆ ਨਾ, ਸ਼ਬਦ ਇਹ ਅੱਗ ਲਾ ਵੀ ਸਕਦੇ ਆ ਤੇ ਸ਼ਬਦ ਅੱਗ ਬੁਝਾ ਵੀ ਸਕਦੇ ਆ, ਸ਼ਬਦਾਂ ਵਿੱਚ ਬੜੀ ਤਾਕਤ ਹੁੰਦੀ ਹੈ। ਕਹਿੰਦੇ ਬਾਬੇ ਬੋਤਾ ਸਿੰਘ ਨੇ ਚਿੱਠੀ ਲਿਖੀ, ਚਿੱਠੀ ਇਹੋ ਜਿਹੇ ਢੰਗ ਨਾਲ ਲਿਖੀ ਕਿ ਜਿਹਨੂੰ ਪੜ੍ਹਦਿਆਂ ਸਾਰ ਖਾਨੂ ਨੂੰ ਅੱਗ ਲੱਗ ਜਾਏ।
1: ਚੜਾ ਫੌਜ ਜਿਮ ਤੁਰਤ ਹੀ ਕਛੂ ਨਾ ਦੇਰ ਲਗਾਏ।
0: ਕਹਿੰਦੇ ਪੜ੍ਹਦਿਆਂ ਸਾਰ ਚਿੱਠੀ ਖਾਨੂ ਫਿਰ ਉਸੇ ਵੇਲੇ ਫੌਜ ਹੀ ਭੇਜੇ, ਵੀ ਜਾਓ ਜਾ ਕੇ ਇਹਨਾਂ ਦੋਨਾਂ ਨੂੰ ਮਾਰ ਦਿਓ। ਇਸ ਢੰਗ ਦੀ ਚਿੱਠੀ ਬਾਬਾ ਬੋਤਾ ਸਿੰਘ ਨੇ ਲਿਖੀ।
1: ਚੌਪਈ ਚਿੱਠੀ ਲਿਖਿਆ ਯੋ ਸਿੰਘ ਬੋਤਾ,
0: ਕਹਿੰਦੇ ਚਿੱਠੀ ਲਿਖੀ। ਚਿੱਠੀ ਲਿਖੀ ਜਾਂਦੀ ਕਿਵੇਂ ਲਿਖੀ ਜਾਂਦੀ ਸੀ? ਲਿਖਿਆ ਜਾਂਦਾ ਸੀ, ਸ਼ੁਰੂਆਤ ਇੱਥੋਂ ਹੁੰਦੀ ਸੀ, ਲਿਖ ਤੁਮ ਬੋਤਾ ਸਿੰਘ, ਏਦਾਂ ਸ਼ੁਰੂਆਤ ਕੀਤੀ, ਲਿਖ ਤੁਮ ਬੋਤਾ ਸਿੰਘ। ਹਾਂਜੀ,
1: ਹੱਥ ਹੈ ਸੋਟਾ ਵਿੱਚ ਰਾਹ ਖਲੋਤਾ,
0: ਹੱਥ ਵਿੱਚ ਹੈ ਮੋਟਾ ਸੋਟਾ, ਤੇ ਲਾਹੌਰ ਦੇ ਰਸਤੇ ਨੂਰ ਦੀ ਸਰਾਂ ਕੋਲ ਵਿੱਚ ਖਲੋਤਾ। ਏਦਾਂ ਲਿਖੀ ਚਿੱਠੀ, ਲਿਖ ਤੁਮ ਸਿੰਘ ਬੋਤਾ, ਯਾਨੀ ਕਿ ਬੋਤਾ ਸਿੰਘ ਜੀ ਲਿਖ ਰਹੇ ਹੈ, ਹੱਥ ਵਿੱਚ ਹੈ ਮੋਟਾ ਸੋਟਾ ਵਿੱਚ ਰਾਹ ਖਲੋਤਾ, ਤੇ ਤੇਰੇ ਰਾਹ ਦੇ ਵਿੱਚ ਲਾਹੌਰ ਨੂੰ ਜਾਣ ਵਾਲਾ, ਦਿੱਲੀ ਨੂੰ ਜਾਣ ਵਾਲਾ ਜਿਹੜਾ ਤੁਹਾਡਾ ਮੁੱਖ ਲਾਂਘਾ ਹੈ, ਸ਼ਾਹ ਮਾਰਗ ਹੈ, ਉਹਦੇ ਵਿੱਚ ਖਲੋਤਾ ਹਾਂ।
1: ਆਨਾ ਲਾਇਆ ਗੱਡੇ ਨੂੰ, ਪੈਸਾ ਲਾਇਆ ਖੋਤਾ,
0: ਤੇ ਆਨਾ, ਇੱਕ ਆਨਾ ਜਜੀਆ ਲਾਇਆ, ਇੱਕ ਆਨਾ ਟੈਕਸ ਲਾਇਆ ਗੱਡੇ ਤੇ, ਤੇ ਜੇ ਖੋਤਾ ਲੈ ਕੇ ਲੰਘਣਾ ਕਿਸੇ ਨੇ ਤੇ ਉਹਦੇ ਤੇ ਪੈਸਾ, ਕਹਿੰਦੇ ਹਾਂਜੀ।
1: ਆਖ ਭਾਬੀ ਖਾਨੋ ਨੂੰ ਯੋ ਆਖਿਆ ਸਿੰਘ ਬੋਤਾ,
0: ਹਾਂ ਸਾਡੀ ਭਾਬੀ ਖਾਨੋ ਨੂੰ ਕਹਿਓ ਕਿ ਉਹਦਾ ਦੇਵਰ ਸਿੰਘ ਬੋਤਾ ਰਾਹ ਵਿੱਚ ਖਲੋਤਾ, ਐ ਮਲੇਛਾ ਤੇਰੇ ਤੋਂ ਰਾਜ ਨਹੀਂ ਹੋਤਾ। ਕਹਿੰਦੇ ਏਦਾਂ ਚਿੱਠੀ ਲਿਖੀ। ਚਿੱਠੀ ਵਿੱਚ ਜਦੋਂ ਉਹਦੀ ਭੈਣ ਸੀ ਖਾਨੋ, ਉਹਨੂੰ ਕਿਹਾ ਵੀ ਆਖੀ ਭਾਬੀ ਖਾਨੋ ਨੂੰ, ਜਦੋਂ ਭਾਬੀ ਸ਼ਬਦ ਨਾਲ ਸੰਬੋਧਨ ਕੀਤਾ, ਇਹ ਸ਼ਬਦ ਉਹਨੂੰ ਅੱਗ ਲਾਉਣ ਵਾਲਾ ਸੀ। ਭਾਬੀ ਕਿਉਂ ਕਿਹਾ, ਉਹ ਵੀ ਅੱਗੇ ਬਚਨ ਆਵੇਗਾ ਵੀ ਭਾਬੀ ਕਿਸ ਰਿਸ਼ਤੇ ਨਾਲ ਕਿਹਾ ਇਹਦੀ ਭੈਣ ਨੂੰ, ਉਹ ਸੰਬੰਧ ਵੀ ਅੱਗੇ ਦੱਸਣਗੇ। ਹਾਂਜੀ,
1: ਦੋਹਰਾ ਖਾਨ ਬਹਾਦਰ ਨਵਾਬ ਕੀ, ਖਾਨੋ ਬੜੀ ਸੋ ਭੈਣ,
0: ਤਾਂ ਭਾਬੀ ਖਾਨੋ ਲਿਖਿਆ ਕਿਉਂਕਿ ਜਕਰੀਏ ਦੀ ਭੈਣ ਸੀ ਖਾਨੋ। ਹਾਂਜੀ,
1: ਫਰਜੁੱਲਾ ਖਾਂ ਕੀ ਇਸਤਰੀ, ਖਾਲਸੇ ਬੜ ਦੁੱਖ ਦੇਣ,
0: ਉਹ ਫੈਜ਼ਲਪੁਰਾ ਪਿੰਡ ਸੀ, ਉੱਥੇ ਫਰਜੁੱਲੇ ਖਾਂ ਨੂੰ ਵਿਆਹੀ ਹੋਈ ਸੀ, ਉਸੇ ਪਿੰਡ ਦੇ ਰਹਿਣ ਵਾਲੇ ਮਹਾਂਪੁਰਖ ਸੀ ਸਿੰਘ ਸਾਹਿਬ, ਜਥੇਦਾਰ ਨਵਾਬ ਕਪੂਰ ਸਿੰਘ ਸਾਹਿਬ। ਹੁਣ ਫਰਜੁੱਲਾ ਵੀ ਉਸੇ ਪਿੰਡ ਦਾ ਸੀ, ਹੁਣ ਪਿੰਡ ਦੇ ਵਿੱਚ ਆਪਸ ਵਿੱਚ ਜਿਹੜੇ ਪਿੰਡ 'ਚ ਰਹਿੰਦੇ ਭਰਾ ਹੀ ਸਦੀਂਦੇ ਆ, ਉਹ ਭਾਵੇਂ ਮੁਸਲਮਾਨ ਸੀ ਪਰ ਪਿੰਡ 'ਚ ਰਹਿਣ ਵਾਲੇ ਤਾਂ ਇੱਕ ਦੂਜੇ ਨੂੰ ਭਾਈ ਮੰਨਦੇ ਆ। ਤੇ ਹੁਣ ਨਵਾਬ ਕਪੂਰ ਸਿੰਘ ਸਾਹਿਬ ਉਸੇ ਪਿੰਡ ਦੇ ਸੀ ਫੈਜ਼ਲਪੁਰ ਦੇ, ਖਾਨੋ ਦੀ ਭੈਣ ਉਸੇ ਪਿੰਡ ਵਿਆਹੀ ਹੋਈ, ਤੇ ਫਰਜੁੱਲੇ ਖਾਂ ਦੇ ਨਾਲ ਨਵਾਬ ਕਪੂਰ ਸਿੰਘ ਦਾ ਭਾਈਚਾਰੇ ਦਾ ਭਰਾਵਾਂ ਵਾਂਗੂ ਹੋ ਗਈ ਗੱਲ, ਤੇ ਉਸ ਰਿਸ਼ਤੇ ਨਾਲ ਉਹਨੂੰ ਕਿਹਾ ਭਾਬੀ ਖਾਨੋ, ਜਿਹਨੂੰ ਸੁਣ ਕੇ ਅੱਗ ਲੱਗ ਗਈ ਕਿਉਂਕਿ ਖਾਨੋ ਵੀ ਜਿਹੜੀ ਸੀ ਇਹਨੇ ਵੀ ਬੜੇ ਸਿੰਘ ਕਤਲ ਕਰਵਾਏ।
1: ਚੌਪਈ ਖਾਨੋ ਸੁਣਦੇ ਹੀ ਫੌਜ ਚੜਾਏ,
0: ਕਹਿੰਦੇ ਜਦੋਂ ਖਾਨ ਬਹਾਦਰ ਜਕਰੀਏ ਨੇ ਗੱਲ ਸੁਣੀ, ਸੁਣਦਿਆਂ ਉਹਨੇ ਉਸੇ ਵੇਲੇ ਫੌਜ ਚੜਾ ਦਿੱਤੀ।
1: ਸੋ ਸਿੰਘਨ ਡਿੱਗ ਪਹੁੰਚੀ ਆਏ,
0: ਕਹਿੰਦੇ ਜਿਵੇਂ ਬੰਦੂਕ ਚੋਂ ਗੋਲੀ ਨਿਕਲਦੀ ਆ ਇੱਦਾਂ ਗੋਲੀ ਵਾਂਗੂ ਲਾਹੌਰ ਤੋਂ ਫੌਜ ਚੜ ਕੇ ਆਈ। ਉਧਰ ਉਹਦੀ ਜਿਹੜੀ ਖਾਨੋ ਭੈਣ ਸੀ ਉਹਨੂੰ ਪਤਾ ਲੱਗਾ ਵੀ ਮੈਨੂੰ ਭਾਬੀ ਖਾਨੋ ਦੱਸਦੇ ਆ, ਕਹਿੰਦੇ ਉਹਨੇ ਵੀ ਫੌਜ ਚੜਾ ਕੇ ਭੇਜ ਦਿੱਤੀ।
1: ਖੜੋ ਸਾਥ ਇੱਕ ਥੋ ਤੇ ਹਥਾਏ, ਖੜੋ ਸਾਥ ਇੱਕ ਥੋ ਤੇ ਹਥਾਏ,
0: ਕਹਿੰਦੇ ਇੱਕ ਸਾਥੀ ਜਿਹੜਾ ਸੀ ਬਾਬੇ ਬੋਤਾ ਸਿੰਘ ਦੇ ਨਾਲ ਗਰਜਾ ਸਿੰਘ ਖੜਾ ਹੈ,
1: ਦੂਜੋ ਚੱਲਿਓ ਥੋ ਰਮਣੇ ਦਾਏ,
0: ਕਹਿੰਦੇ ਇੱਕ ਖੜਾ ਸੀ ਉੱਥੇ ਹੀ ਜਿੱਥੇ ਉਹ ਮਚਾਨ ਜਿਹਾ ਲਾਇਆ ਹੋ ਨਾ, ਟੈਕਸ ਲੈਂਦੇ ਸੀ ਉਗਰਾਉਂਦੇ ਸੀ, ਤੇ ਇੱਕ ਜਣਾ ਕਿਤੇ ਸਰੀਰ ਦੀ ਕਿਰਿਆ ਸੋਧਣ ਗਿਆ।
1: ਦੇਖ ਫੌਜ ਮੁੜ ਆਇਓ ਸੋਏ,
0: ਉਹਨੇ ਵੇਖਿਆ ਵੀ ਫੌਜ ਆਉਂਦੀ, ਉਹ ਭੱਜ ਕੇ ਆਇਆ, ਆ ਕੇ ਬਾਬੇ ਬੋਤਾ ਸਿੰਘ ਨੂੰ ਗਰਜਾ ਸਿੰਘ ਨੇ

0: ਨੇਜਾ ਫੜਿਆ ਹੋਇਆ, ਬਰਛਾ ਫੜਿਆ ਹੋਇਆ ਬਾਬੇ ਗਰਜਾ ਸਿੰਘ ਨੇ।
1: ਕਿਲੇ ਬਾਹਰ ਸਿੰਘ ਨਿਕਲ ਖਲਾ,
0: ਹੁਣ ਉਹ ਜਿਹੜੀਆਂ ਕਿਲਾ ਜਿਹਾ ਬਣਾਇਆ ਉਹਦੇ ਚੋਂ ਨਿਕਲ ਕੇ ਬਾਹਰ ਆ ਕੇ ਖਲੋ ਗਏ, ਦੁਸ਼ਮਣ ਨੂੰ ਉਡੀਕਦੇ ਐ।
1: ਤਬ ਤੁਰਕਨ ਯੋ ਬਚਨ ਪੁਕਾਰੇ,
0: ਐਨ ਤੁਰਕ ਨੇੜੇ ਆ ਗਏ ਤੇ ਜਿਹੜਾ ਤੁਰਕਾਂ ਦਾ ਜਰਨੈਲ ਆਇਆ ਤੇ ਉਹ ਬਾਬੇ ਬੋਤਾ ਸਿੰਘ ਨੂੰ ਕਹਿਣ ਲੱਗਾ,
1: ਲੜ ਨਾ ਮਰੋ ਸਿੰਘ ਚੱਲੋ ਹਮ ਨਾਰੇ।
0: ਕਹਿੰਦਾ ਉਹ ਲੜ ਕੇ ਕਿਉਂ ਮਰਦੇ ਹੋ, ਤੁਸੀਂ ਦੋ ਜਣੇ ਹੋ, ਅਸੀਂ ਸੈਂਕੜੇ ਆ, ਕਿਉਂ ਲੜ ਕੇ ਮਰਦੇ ਜੇ, ਚਲੋ ਸਾਡੇ ਨਾਲ ਚੱਲੋ, ਤੁਹਾਨੂੰ ਲਾਹੌਰ

0: ਕਹਿੰਦੇ ਆਓ ਘੋੜਿਆਂ ਤੋਂ ਲੱਥ ਕੇ ਤੇ ਸਾਡੇ ਨਾਲ ਲੜੋ, ਘੋੜਿਆਂ ਤੇ ਨਾ ਬਹਿ ਕੇ ਲੜੋ, ਘੋੜਿਆਂ ਤੋਂ ਲੱਥ ਕੇ ਥੱਲੇ ਆ ਕੇ ਸਾਡੇ ਨਾਲ ਲੜਨ ਦਾ ਯਤਨ ਕਰੋ।
1: ਹਥਿਆਰ ਸੋ ਹੱਥ ਰੱਖੋ ਹਮ ਸੋਟੋ ਲਾਵੇ ਧਾਏ।
0: ਬਾਬਾ ਬੋਤਾ ਸਿੰਘ ਜੀ ਕਹਿੰਦੇ ਤੁਸੀਂ ਲੜੋ ਤਲਵਾਰਾਂ ਲਿਆ ਕੇ, ਤੁਸੀਂ ਲੜੋ ਨੇਜਿਆਂ ਨਾਲ, ਬਰਛਿਆਂ ਨਾਲ, ਕਟਾਰਾਂ ਨਾਲ, ਅਸੀਂ ਕੱਲੇ ਸੋਟਿਆਂ ਨਾਲ ਲੜਾਂਗੇ ਤੁਹਾਡੇ ਨਾਲ। ਆਹ ਤਲਵਾਰ ਗਾਤਰੇ ਪਾਈ ਆ, ਨਹੀਂ ਕੱਢਦੇ, ਅਸੀਂ ਕੱਲਾ ਸੋਟਿਆਂ ਨਾਲ ਤੁਹਾਡੇ ਨਾਲ ਮੁਕਾਬਲਾ ਕਰਾਂਗੇ।
1: ਦੇਖੋ ਸੋਟੋ ਸੋ ਕਹਾ ਹਮ ਤੇ ਸਰਾ।
0: ਕਹਿੰਦੇ ਵੇਖੋ ਸਾਡੇ ਸੋਟਿਆਂ ਨਾਲ ਕੀ ਕੰਮ ਸਬਰ ਦਾ, ਵੇਖਿਓ ਸਾਡਾ ਇਤਿਹਾਸ ਰਿਹਾ। ਮਹੰਤ ਕਿਰਪਾਲ ਦਾਸ ਉਦਾਸੀ ਨੇ ਭੰਗਾਣੀ ਦੇ ਜੰਗ ਵਿੱਚ ਤੁਹਾਡਾ ਹੀ ਇੱਕ ਵਡੇਰਾ ਹੋਇਆ ਜਰਨੈਲ ਹਯਾਤ ਖਾਂ, ਸੋਟਾ ਮਾਰ ਕੇ ਉਹਦਾ ਸਿਰ ਤੋੜਿਆ ਸੀ, ਅਸੀਂ ਉਹਦੇ ਵਾਰਸ ਹਾਂ, ਅੱਜ ਸੋਟੇ ਨਾਲ ਹੀ ਲੜਾਂਗੇ, ਵੇਖਿਓ ਸਾਡੇ ਸੋਟੇ ਕੀ ਕਰਦੇ ਹੈ।
1: ਕਿਆ ਕਿਆ ਹਿੰਮਤ ਹਮ ਚੁੱਪ ਕਰੇ।
0: ਵੇਖੋ ਸਾਡੇ ਸੋਟੇ ਕਿਵੇਂ ਤੁਹਾਨੂੰ ਅਕਲ ਦਿੰਦੇ ਹੈ। ਸੋਟੇ ਨੂੰ ਖਾਲਸਾ ਅਕਲਦਾਨ ਵੀ ਕਹਿੰਦਾ, ਸੋਟੇ ਨੂੰ ਸਲੋਤਰ ਅਕਲਦਾਨ ਤੇ ਪੰਜਵਾਂ ਵੇਦ ਵੀ ਸੋਟੇ ਦਾ ਨਾਂ ਰੱਖਿਆ ਖਾਲਸੇ ਨੇ, ਪੰਜਵਾਂ ਵੇਦ ਵੀ ਇਹਨੂੰ ਕਹਿੰਦੇ ਹੈ, ਸਲੋਤਰ ਸੋਟਾ ਆਸਾ ਅਕਲਦਾਨ ਪੰਜਵਾਂ ਵੇਦ, ਇਹਦਾ ਇਹਦੇ ਨਾਂ ਰੱਖੇ ਆ, ਅਕਲ ਵੀ ਦਿੰਦਾ ਏ, ਇਹ ਪੰਜਵਾਂ ਵੇਦ ਵੀ ਹੈ। ਇੱਕ ਵਾਰੀ ਬਾਬਾ ਬਿਸ਼ਨ ਸਿੰਘ ਜੀ ਮਹਾਂਪੁਰਖ ਹੋਏ, ਬਾਬੇ ਬਕਾਲੇ ਵਾਲੇ, ਉਹਨਾਂ ਕੋਲ ਇੱਕ PhD ਡਾਕਟਰ ਆਇਆ ਤੇ ਕਹਿਣ ਲੱਗਾ ਜੀ ਮੈਂ ਸੁਣਿਆ ਨਿਹੰਗ ਸਿੰਘਾਂ ਕੋਲ ਪੰਜਵਾਂ ਵੇਦ ਹੁੰਦਾ। ਉਹ ਕਹਿੰਦੇ ਹਾਂ ਹੁੰਦਾ। ਉਹ ਕਹਿੰਦੇ ਜੀ ਮੈਨੂੰ ਦਰਸ਼ਨ ਕਰਾਓ, ਵੀ ਮੈਂ ਚਾਰ ਵੇਦ ਤਾਂ ਵੇਖੇ ਹੈ ਵੀ ਪੰਜਵਾਂ ਵੇਦ ਨਹੀਂ ਵੇਖਿਆ। ਉਹ ਕਹਿੰਦੇ ਬਸ ਤੂੰ ਇੰਨਾ ਹੀ ਮੰਨ ਲੈ ਵੀ ਹੁੰਦਾ, ਵੇਖਣ ਨੂੰ ਤੂੰ ਜ਼ਰੂਰੀ ਵੇਖਣਾ, ਚਾਰ ਵੇਦ ਵੇਖ ਹੀ ਲਏ ਆ ਤਾਂ। ਕਹਿੰਦਾ ਨਹੀਂ ਜੀ ਪੰਜਵਾਂ ਵੀ ਵਿਖਾਓ। ਜਦੋਂ ਨਾ ਮੰਨਿਆ, ਜਿੱਦ ਕੀਤੀ, ਲਾਗੇ ਇੱਕ ਨਿਹੰਗ ਸਿੰਘ ਡਾਂਗ ਫੜ ਕੇ ਖਲੋਤਾ ਸੀ, ਬਾਬਾ ਜੀ ਕਹਿਣ ਲੱਗੇ ਆ ਵਿਖਾਓ ਭਾਈ ਇਹਨੂੰ ਪੰਜਵਾਂ ਵੇਦ। ਉਹਨੇ ਆ ਕੇ ਦੋ ਤਿੰਨ ਸੋਟੀਆਂ ਡਾਂਗ ਫੜੀ, ਉਹ ਮਾਰੀਆਂ ਨੇ ਜਦੋਂ ਮੋਢਿਆਂ ਤੇ, ਕਹਿੰਦਾ ਆਹ ਕੀ? ਕਹਿੰਦੇ ਬਾਬਾ ਜੀ ਕਹਿੰਦੇ ਇਹ ਪੰਜਵਾਂ ਵੇਦ ਹੈ, ਜਿਹੜਾ ਚਾਰਾਂ ਵੇਦਾਂ ਨਾਲ ਨਾ ਸਮਝੇ ਨਾ ਫਿਰ ਉਹਨੂੰ ਪੰਜਵੇਂ ਵੇਦ ਨਾਲ ਸਮਝਾਈਦਾ। ਬਾਬਾ ਬੋਤਾ ਸਿੰਘ ਜੀ ਕਹਿੰਦੇ ਆਹ ਸਾਡੇ ਕੋਲ ਪੰਜਵਾਂ ਵੇਦ ਅਕਲਦਾਨ ਹੈ, ਇਹਦੇ ਨਾਲ ਲੜਾਂਗੇ ਤੁਹਾਡੇ ਨਾਲ, ਤਲਵਾਰ ਨਹੀਂ ਕੱਢਦੇ ਮਿਆਨ ਚੋਂ। ਹਾਂਜੀ
1: ਚੌਪਈ ਦੇਖੋ ਸੋਟੋ ਸਾ ਕੰਮ ਹਮ ਤੇ ਸਰੇ।
0: ਵੇਖੋ ਸਾਡੇ ਸੋਟੇ ਨਾਲ ਕੀ ਕੰਮ ਸਰਦਾ,
1: ਕਿਆ ਕਿਆ ਹਿੰਮਤ ਹਮ ਚੁੱਪ ਕਰੇ।
0: ਵੇਖੋ ਅਸੀਂ ਕਿਹੜੀ ਹਿੰਮਤ ਕਰਕੇ ਵਿਖਾਉਂਦੇ ਹਾਂ, ਡਾਂਗ ਦੇ ਤੁਹਾਨੂੰ ਸੋਟੇ ਦੇ ਵਾਰ ਕਰ ਵਿਖਾਈਏ।
1: ਫਿਰ ਤੁਰਕ ਕਹਾ ਚੱਲ ਹਮਰੇ ਸਾਥ।
0: ਜਦੋਂ ਬਾਬੇ ਬੋਤਾ ਸਿੰਘ ਨੇ ਕਿਹਾ ਤੇ ਤੁਰਕ ਫਿਰ ਬੋਲੇ, ਕਹਿੰਦੇ ਅਸੀਂ ਨੀ ਲੜਨਾ ਹਾਲੇ ਤੁਹਾਡੇ ਨਾਲ, ਤੁਸੀਂ ਸਾਡੇ ਨਾਲ ਚੱਲੋ।
1: ਹਮ ਤੁਮੈ ਕਰਾਵੈ ਕਚਹਿਰੀ ਬਾਤ,
0: ਅਸੀਂ ਲਾਹੌਰ ਲਿਜਾ ਕੇ ਕਚਹਿਰੀ ਚ ਤੁਹਾਡੀ ਗੱਲਬਾਤ ਕਰਾਵਾਂਗੇ।
1: ਸਿੰਘ ਕਹੇ ਹਮ ਤੁਮ ਕਹਾ ਗੱਲ।
0: ਅੱਗੋਂ ਬਾਬਾ ਬੋਤਾ ਸਿੰਘ ਕਹਿੰਦੇ ਸਾਡੀ ਤੁਹਾਡੀ ਕਾਹਦੀ ਗੱਲ ਓਏ, ਅਸੀਂ ਕਿਹੜੀ ਗੱਲ ਕਰਨੀ ਤੁਹਾਡੇ ਨਾਲ, ਕੋਈ ਗੱਲ ਨੀ ਤੁਹਾਡੇ ਨਾਲ ਸਾਡੀ।
1: ਕਰੈ ਕਚਹਿਰੀ ਅੱਗਾ ਸੋ ਚੱਲ,
0: ਜਿਹੜੀ ਗੱਲ ਕਰਨੀ ਹੁਣ ਅੱਗੇ ਕਚਹਿਰੀ ਚ ਹੋਵੇਗੀ, ਨਿਰੰਕਾਰ ਦੀ ਕਚਹਿਰੀ ਵਿੱਚ।
1: ਹਮ ਤੁਮ ਸੋ ਅਬ ਸ਼ਸਤਰਨ ਮੇਲ,
0: ਹੁਣ ਤੁਹਾਡਾ ਸਾਡਾ ਮੇਲ ਤਾਂ ਸ਼ਸਤਰਾਂ ਨਾਲ, ਇਹਦੇ ਨਾਲ ਕਰੋ ਮੇਲ ਜਿਹੜਾ ਕਰਨਾ।
1: ਸੋਟੇ ਢੀਮ ਮਿਲਾਵੈ ਸੇਲ,
0: ਕਹਿੰਦੇ ਅਸੀਂ ਸੋਟਿਆਂ ਤੇ ਆ ਪੱਥਰ, ਬਾਬਾ ਬੋਤਾ ਸਿੰਘ ਇੱਟਾਂ ਇਕੱਠੀਆਂ ਕਰਕੇ ਨਿੱਕੇ ਨਿੱਕੇ ਪੱਥਰ ਵਾਹਵਾ ਰੱਖੇ ਹੋਏ, ਪੱਥਰਾਂ ਵਰਗਾ ਵੀ ਹਥਿਆਰ ਕੋਈ ਨੀ ਦੁਨੀਆ ਚ, ਡਾਂਗਾਂ ਵਾਲਿਆਂ ਦੇ ਗੋਲੀਆਂ ਵਾਲੇ ਵੀ ਡਰਦੇ ਆ ਜਦੋਂ ਹੱਥ ਚ ਪੱਥਰ ਰੋੜੇ, ਉਹ ਵੀ ਇਹਨਾਂ ਨੇ ਇਕੱਠੇ ਕਰਕੇ ਨਾ ਵਾਹਵਾ ਢੇਰ ਲਾਇਆ ਹੋਇਆ ਬਾਬੇ ਬੋਤਾ ਸਿੰਘ ਗਰਜਾ ਸਿੰਘ ਨੇ। ਕਹਿੰਦੇ ਇਹਨਾਂ ਨਾਲ ਹੀ ਲੜਾਂਗੇ ਅਸੀਂ, ਆ ਸੋਟਿਆਂ ਨਾਲ ਹੀ ਲੜਾਂਗੇ ਤੁਹਾਡੇ ਨਾਲ।
1: ਦੋਹਰਾ ਹਮ ਆਵਤ ਹੈ ਪਾਸ ਤੁਮ, ਕਹਿਓ ਨਾ ਖਬਰ ਹਮ ਕੀਨ।
0: ਬਾਬਾ ਬੋਤਾ ਸਿੰਘ ਜੀ ਕਹਿੰਦੇ ਉਹ ਤੁਰਕੋ, ਤੁਸੀਂ ਆਉਂਦੇ ਨੀ ਸਾਡੇ ਵੱਲ, ਫਿਰ ਅਸੀਂ ਆਉਣ ਲੱਗੇ ਹਾਂ, ਇਹ ਨਾ ਸੋਚਿਓ ਵੀ ਸਾਨੂੰ ਖਬਰ ਨੀ ਦਿੱਤੀ ਪਹਿਲਾਂ, ਹੁਣ ਅਸੀਂ ਹਮਲਾ ਕਰਨ ਲੱਗੇ ਹਾਂ।
1: ਦੌੜ ਕਰੀ ਤਿੰਨ ਸ਼ੇਰ ਜਿਉਂ, ਖੜੋ ਤਹਾਂ ਹੀ ਲੀਨ।
0: ਕਹਿੰਦੇ ਦੌੜ ਕੇ ਬਾਬਾ ਬੋਤਾ ਸਿੰਘ ਦੇ ਹੱਥ ਚ ਸੋਟਾ ਸੀ, ਉਹ ਜਿਹੜਾ ਤੁਰਕ ਸਭ ਤੋਂ ਮੂਹਰੇ ਖਲੋਤਾ ਸੀ, ਪਹਿਲਾਂ ਜਾ ਕੇ ਸੋਟਾ ਉਹਦੇ ਤੇ ਮਾਰਿਆ।
1: ਲਓ ਭਾਈ ਦੌੜ ਸਿੰਘਨ ਤਬ ਸ਼ਸਤਰ ਚਲਾਏ,
0: ਕਹਿੰਦੇ ਇੱਦਾਂ ਸ਼ਸਤਰ ਚਲਾਣ ਲੱਗੇ,
1: ਹੱਥ ਸਿੰਘਨ ਕੇ ਤੁਰਕ ਨਾ ਆਏ।
0: ਕਹਿੰਦੇ ਸਿੰਘ ਤੁਰਕਾਂ ਦੇ ਹੱਥ ਨਹੀਂ ਆਏ।
1: ਸੋਟੇ ਢੀਮ ਤਬ ਸਿੰਘਨ ਚਲਾਈ,
0: ਕਹਿੰਦੇ ਫਿਰ ਸਿੰਘ ਤੁਰਕ ਫਿਰ ਪਿੱਛੇ ਨੂੰ ਹਟ ਗਏ। ਜਦੋਂ ਪਿੱਛੇ ਨੂੰ ਹਟੇ, ਬਾਬਾ ਬੋਤਾ ਸਿੰਘ ਗਰਜਾ ਸਿੰਘ ਸਲਾਹ ਪਹਿਲਾਂ ਹੀ ਕੀਤੀ ਹੋਈ, ਜਿੱਥੇ ਉਹ ਪੱਥਰਾਂ ਦਾ ਢੇਰ ਲਾਇਆ ਸੀ ਨਾ, ਉੱਥੇ ਆ ਗਏ, ਫਿਰ ਤਾਂ ਵੱਡੇ ਵੱਡੇ ਪੱਥਰ ਚੁੱਕ ਕੇ ਉਹੀ ਮਾਰਨ ਲੱਗੇ ਮਲੇਛਾਂ ਨੂੰ।
1: ਤੁਰਕ ਸੋ ਘੋੜੇ ਗਏ ਹਿਲਾਈ,
0: ਕਹਿੰਦੇ ਕਿਸੇ ਘੋੜੇ ਦੇ ਮੂੰਹ ਚ ਜਾ ਕੇ ਵੱਜਾ, ਕਿਸੇ ਦੇ ਮੱਥੇ ਚ ਜਾ ਕੇ ਵੱਜਾ, ਕਹਿੰਦੇ ਲਹੂ ਲੁਹਾਨ ਕਰ ਦਿੱਤੇ, ਕਈ ਤੁਰਕ ਜ਼ਖਮੀ ਕਰ ਦਿੱਤੇ।
1: ਤੁਰਕ ਜਿੰਦ ਕੋ ਚਾਹਾਂ ਬਚਾਈ,
0: ਹੁਣ ਤੁਰਕ ਆਪਣੀ ਜਾਨ ਬਚਾਉਂਦੇ ਆ, ਉਹ ਜਾਨ ਬਚਾ ਬਚਾ ਕੇ ਲੜਦੇ ਆ।
1: ਸਿੰਘਾਂ ਚਿੰਤਾ ਜਿੰਦ ਨਕਾਈ,
0: ਹੁਣ ਸਿੰਘਾਂ ਨੂੰ ਫਿਕਰ ਕੋਈ ਨੀ ਜਿੰਦ ਦਾ,
1: ਜਿੱਧਰੋਂ ਸ਼ਸਤਰ ਤੁਰਕਾਂ ਆਵੇ,
0: ਕਹਿੰਦੇ ਜਿੱਧਰੋਂ ਵੀ ਸ਼ਸਤਰ ਤੁਰਕਾਂ ਦੇ ਆਉਂਦੇ ਹਨ,
1: ਸਿੰਘ ਸੋ ਦੌੜ ਉਤਹਿ ਵੱਲ ਧਾਵੇ,
0: ਭੱਜ ਕੇ ਸਿੰਘ ਉਸੇ ਪਾਸੇ ਹਮਲਾ ਕਰਦੇ ਹਨ।
1: ਪਹੁੰਚ ਸੋ ਤੁਰਕਾਂ ਸ਼ਸਤਰ

0: ਬਾਬੇ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਖੁਸ਼ੀ ਨਾਲ ਹੋਰ ਖਿੜ ਜਾਂਦੇ, ਕਹਿੰਦੇ ਹੋਰ ਮਾਰੋ ਮਲਿੱਛ, ਹੋਰ ਵੱਢੋ ਸਾਨੂੰ ਜਿੰਨਾ ਕੱਟ ਸਕਦੇ ਹੋ, ਨਾਲੇ ਉਹਨਾਂ ਨੂੰ ਮਾਰਦੇ ਹਨ।
1: ਸੌਂਚੀ ਖੇਲ ਖੇਲਾ ਜਨ ਸਿੰਘ,
0: ਜਿਵੇਂ ਕਬੱਡੀ ਨੀ ਖੇਡਦੇ ਹੁੰਦੇ ਕਦੇ ਅੱਗੇ ਕਦੇ ਪਿੱਛੇ, ਕਹਿੰਦੇ ਏਦਾਂ ਬਾਬਾ ਬੋਤਾ ਸਿੰਘ ਗਰਜਾ ਸਿੰਘ ਜੀ ਲੜ ਰਹੇ ਨੇ।
1: ਭਰਿਆ ਛੋਟੀ ਕਤ ਲੰਮੀ ਡੇਂਗ,
0: ਕਦੇ ਛੋਟੇ ਪੈਰਾਂ ਨਾਲ ਪੈਂਤਰੇ ਤੇ ਜਾਂਦੇ ਕਦੇ ਲੰਮੀ ਡੇਂਗ ਨਾਲ ਜਾਂਦੇ ਹਨ।
1: ਤੁਰਕ ਵੀ ਹੱਲਾ ਕਰ ਕਰ ਮਾਰਾ,
0: ਤੁਰਕ ਵੀ ਹੱਲਾ ਕਰ ਕਰਕੇ ਮਾਰਦੇ ਹਨ।
1: ਮਾਰ ਘੋੜਨ ਚਾਹੇ ਫੇਟਣ ਡਾਰਾ,
0: ਘੋੜਿਆਂ ਨਾਲ ਮਾਰ ਕੇ ਸਿੰਘਾਂ ਨੂੰ ਪੈਰਾਂ ਥੱਲੇ ਮਿਧਣਾ ਚਾਹੁੰਦੇ ਹਨ।
1: ਦੋਹਰਾ ਸਿੰਘ ਉੱਠਾ ਕਬ ਗਿਰ ਪੜੇ, ਕਬ ਫਿਰ ਜਾਹੇ ਖਲੋਏ,
0: ਕਹਿੰਦੇ ਸਿੰਘ ਕਦੇ ਡਿੱਗ ਪੈਂਦੇ ਫਿਰ ਉੱਠ ਕੇ ਖਲੋ ਜਾਂਦੇ, ਫਿਰ ਡਿੱਗ ਪੈਂਦੇ, ਏਦਾਂ ਲੜੀ ਜਾ ਰਹੇ ਹਨ।
1: ਤੁਰਕਨ ਕੇ ਹੱਥ ਸ਼ਸਤਰ ਲੱਖ, ਸਿੰਘ ਖਾਲੀ ਡਰਾ ਨਾ ਤੋਏ।
0: ਤੁਰਕਾਂ ਦੇ ਹੱਥ ਚ ਸ਼ਸਤਰ ਨੇ, ਸਿੰਘਾਂ ਕੋਲ ਕੱਲੀਆਂ ਡਾਂਗਾਂ ਨੇ, ਡਾਂਗਾਂ ਨਾਲ ਹੀ ਲੜ ਰਹੇ ਆ ਸੋਟਿਆਂ ਨਾਲ ਹੀ, ਕਹਿੰਦੇ ਫਿਰ ਵੀ ਨੀ ਡਰਦੇ, ਫਿਰ ਵੀ ਭੈ ਨੀ ਮੰਨਦੇ।
1: ਚੌਪਈ ਸਿੰਘ ਕਰਾ ਨਹ ਜਾਨ ਪਿਆਰੀ,
0: ਸਿੰਘਾਂ ਨੂੰ ਆਪਣੀ ਜਿੰਦ ਨਹੀਂ ਪਿਆਰੀ।
1: ਡਰਾ ਨਾ ਤੁਰਕ ਬਿਨ ਸ਼ਸਤਰ ਵਿਚਾਰੀ,
0: ਤੁਰਕ ਜਿਹੜੇ ਨੂੰ ਡਰਦੇ ਡਰਦੇ ਤਲਵਾਰਾਂ ਚਲਾਉਂਦੇ ਵੀ ਕਿਤੇ ਡਾਂਗ ਸਾਨੂੰ ਨਾ ਵੱਜ ਜਾਏ।
1: ਦੋਨੋ ਕੇ ਦਿਲ ਬੜਿਓ ਹੁਲਾਸ,
0: ਦੋਵੇਂ ਸਿੰਘ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਹਿਰਦੇ ਚ ਹੁਲਾਸ।

0: ਸਿੰਘ ਮਨ ਨਾਹੇ,
1: ਜੇ ਉੱਪਰਲੇ ਪਾਸੇ ਚਮੜੇ ਨੂੰ ਜਾਂ ਮਾਸ ਨੂੰ ਕੋਈ ਸ਼ਸਤਰ ਵੱਜਦਾ ਨਾ ਤੇ ਸਿੰਘ ਪੀੜ ਨੀ ਮੰਨਦੇ, ਦਰਦ ਨੀ ਮੰਨਦੇ।
0: ਹਾਟ ਲਗਾ ਤਬ ਬਲ ਘਟਾ ਤਬ ਸ਼ਸਤਰ ਕਛਕ ਬਕਾਏ।
1: ਪਰ ਜਦੋਂ ਕੋਈ ਸ਼ਸਤਰ ਹੱਡ ਚ ਵੱਜਦਾ ਫਿਰ ਕੋਈ ਮਾੜੀ ਜੀ ਦਰਦ ਮੰਨਦੇ ਹੈ ਤੇ ਸਰੀਰ ਦਾ ਬਲ ਘਟਦਾ ਹੈ।
0: ਜੋ ਭਾਈ ਤੀਰ ਲੱਗਾ ਸਿੰਘ ਪੱਟ ਸਵਾਵੇ,
1: ਜਦੋਂ ਤੀਰ ਵੱਜਦਾ ਬਾਬੇ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਤਾਂ ਪੁੱਟ ਕੇ ਜ਼ਮੀਨ ਤੇ ਸੁੱਟਦੇ ਐ।
0: ਤੁਰਕਾਂ ਕੋ ਸੋ ਅੱਖੀ ਦਿਖਾਵੇ,
1: ਪੁੱਟ ਕੇ ਨਾ ਤੀਰ ਸੁੱਟ ਕੇ ਤੁਰਕਾਂ ਵੱਲ ਅੱਖਾਂ ਕੱਢ ਕੇ ਬੜੀਆਂ ਭੌਹਾਂ ਚੜਾ ਕੇ ਗੁੱਸੇ ਵਿੱਚ ਉਹਨਾਂ ਨੂੰ ਵੰਗਾਰ ਕੇ ਕਹਿੰਦੇ ਐ,
0: ਸਿੰਘ ਕਹਾ ਤ੍ਰਿਗ ਤੁਮਰੇ ਤੀਰ,
1: ਲਾਨਤ ਆ ਤੁਰਕੋ ਤੁਹਾਡੇ ਤੀਰਾਂ ਦੇ,
0: ਅਮਰੋ ਚੀਰ ਨਾ ਛਕਾ ਸਰੀਰ,
1: ਤੁਹਾਡੇ ਚਲਾਏ ਤੀਰ ਤਾਂ ਚੁੰਬ ਚੁੰਝਾਂ ਜੀਆਂ ਚੁੱਭਦੀਆਂ ਸਾਨੂੰ, ਇਹ ਤਾਂ ਸਾਡੇ ਸਰੀਰ ਚੋਂ ਪਾਰ ਵੀ ਨੀ ਨਿਕਲਦੇ।
0: ਤਬਲਾ

0: ਘੋੜੇ ਛੱਡ ਕੇ ਹੁਣ ਪੈਦਲ ਲੜਨ ਲੱਗ ਪਏ ਤੇ ਸਿੰਘਾਂ ਦੇ ਕੋਲ ਪੱਥਰ ਵੀ ਸੀ, ਚੁੱਕ ਚੁੱਕ ਕੇ ਪੱਥਰ ਮਾਰਨ ਤੇ ਉਹ ਤੁਰਕ ਅੱਗੇ ਢਾਲਾਂ ਕਰ ਕਰਕੇ ਰੋਕਣ।
1: ਸੋਟਨ ਸੋ ਉਨ ਢਾਲ ਕੋ ਕੀਨੋ ਬੁਰੋ ਹਵਾਲ,
0: ਕਹਿੰਦੇ ਸੋਟਿਆਂ ਨਾਲ ਉਹਨਾਂ ਦੀਆਂ ਢਾਲਾਂ ਤੋੜ ਕੇ ਰੱਖਦੇ, ਉਹ ਚਾਹੁੰਦੇ ਸੀ ਵੀ ਜਿਉਂਦੇ ਫੜੀਏ ਇਹਨਾਂ ਨੂੰ, ਇਸ ਕਰਕੇ ਆਪਣਾ ਨੁਕਸਾਨ ਕਰਾ ਰਹੇ। ਪਰ ਬਾਬਾ ਬੋਤਾ ਸਿੰਘ ਹੋਣਾ ਨੇ ਸੋਚਿਆ ਸੀ ਵੀ ਅਸੀਂ ਤਾਂ ਸ਼ਹੀਦੀ ਪਾਉਣੀ ਹੈ।
1: ਚੌਪਈ ਤੋ ਤੁਰਕਨ ਨਾ ਮਾਨੀ ਆਨ,
0: ਕਹਿੰਦੇ ਫਿਰ ਤੁਰਕਾਂ ਨੇ ਆਨ ਮੰਨ ਲਈ,
1: ਸਿੰਘਨ ਪਰ ਨਾ ਪਾਵੈ ਤਾਨ,
0: ਕਹਿੰਦੇ ਸਿੰਘਾਂ ਦੇ ਉੱਤੇ ਫਿਰ ਹੁਣ ਜ਼ੋਰ ਨੀ ਪਿਆ ਚੱਲਦਾ ਉਹਨਾਂ ਦਾ।
1: ਤੁਰਕਨ ਬੰਦੂਕ ਸੰਭਾਰੀ,
0: ਹੁਣ ਮਲੇਛਾਂ ਨੇ ਬੰਦੂਕਾਂ ਸੰਭਾਲ ਲਈ, ਕਹਿੰਦੇ ਵੀ ਏਦਾਂ ਨੀ ਹੁਣ ਆਪਾਂ ਹੁਣ ਬੰਦੂਕਾਂ ਨਾਲ ਮਾਰੀਏ।
1: ਲਾਵੈ ਸਿੰਘਨ ਗੋਲੀ ਭਾਰੀ,
0: ਹੁਣ ਦੂਰੋਂ ਕਹਿੰਦੇ ਗੋਲੀਆਂ ਦੀਆਂ ਸਿਸਤਾਂ ਬੰਨ ਬੰਨ ਕੇ ਚਲਾਣ ਲੱਗੇ।
1: ਜਹਾਂ ਲੱਗਾ ਹੱਡ ਦੇਵੈ ਤੋੜ,
0: ਹੁਣ ਜਿੱਥੇ ਆ ਕੇ ਗੋਲੀ ਵੱਜਦੀ ਹੈ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਹੱਡ ਤੋੜ ਦਿੰਦੀ ਹੈ।
1: ਸੋਟੇ ਲਾਵੈ ਹੱਥ ਦੈ ਫੋੜ,
0: ਕਹਿੰਦੇ ਜਿਹੜੇ ਹੱਥਾਂ ਨਾਲ ਸੋਟੇ ਮਾਰਦੇ ਉਹਨਾਂ ਨੇ ਹੱਥਾਂ ਦੇ ਉੱਤੇ ਸੱਜੀਆਂ ਬਾਹਾਂ ਦੇ ਉੱਤੇ ਗੋਲੀਆਂ ਚਲਾਈਆਂ, ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਸੱਜੀ ਸੱਜੀ ਬਾਂਹ ਟੁੱਟ ਗਈ।
1: ਸਿੰਘਨ ਸੋਟੇ ਹੱਥ ਖੱਬੇ ਫੜੇ,
0: ਧੰਨ ਬਾਬਾ ਬੋਤਾ ਸਿੰਘ ਗਰਜਾ ਸਿੰਘ ਸੋਟੇ ਖੱਬੇ ਹੱਥਾਂ ਚ ਫੜ ਲਏ। ਜਦੋਂ ਸੱਜੀਆਂ ਬਾਹਾਂ ਟੁੱਟ ਗਈਆਂ, ਆ ਫਿਲਮਾਂ ਚ ਵਿਖਾਉਂਦੇ ਆ ਨਾ ਵੀ ਲੜਦੇ ਉਹਦਾ ਝੂਠੀਆਂ ਨੇ, ਖਾਲਸਾ ਜੀ ਤੀਰ ਵੱਜਦੇ ਤਾਂ ਪੁੱਟ ਕੇ ਸੁੱਟਦੇ, ਗੋਲੀਆਂ ਵੱਜਦੀਆਂ ਫਿਰ ਅੱਗੇ ਵੱਧਦੇ, ਸੱਜੀਆਂ ਬਾਹਾਂ ਟੁੱਟ ਗਈਆਂ ਖੱਬੀਆਂ ਦੇ। ਇਹ ਨੇ ਸਾਡੇ ਹੀਰੋ, ਇਹ ਨੇ ਸਾਡੇ ਨਾਇਕ ਜਿਨ੍ਹਾਂ ਦਾ ਇਤਿਹਾਸ ਅਸੀਂ ਭੁਲਾ ਬੈਠੇ ਹਾਂ। ਧੰਨ ਬਾਬਾ ਬੋਤਾ ਸਿੰਘ ਗਰਜਾ ਸਿੰਘ ਨੇ ਖੱਬੇ ਹੱਥਾਂ ਵਿੱਚ ਸੋਟੇ ਫੜ ਲਏ।
1: ਮਾਰ ਬੰਦੂਕ ਨਾ ਲੰਗੜੇ ਲੰਗੜੇ ਕਰੇ,
0: ਇਹਨਾਂ ਮਲੇਛਾਂ ਨੇ ਮਾਰ ਕੇ ਨਾ ਬੰਦੂਕਾਂ ਦੀਆਂ ਗੋਲੀਆਂ ਤੇ ਲੱਤਾਂ ਇੱਕ ਇੱਕ ਲੱਤ ਲੰਗੜੀ ਕਰ ਦਿੱਤੀ ਦੋਨਾਂ ਦੀ।
1: ਜਬ ਸਿੰਘਨ ਕੀ ਟੰਗ ਦਈ ਤੋੜ,
0: ਦੋਨਾਂ ਸਿੰਘਾਂ ਦੀ ਇੱਕ ਇੱਕ ਲੱਤ ਤੋੜ ਦਿੱਤੀ ਗੋਲੀਆਂ ਨਾਲ।
1: ਕਹਾ ਸਿੰਘਨ ਅਬ ਮਿਲੋ ਹੱਥ ਜੋੜ,
0: ਜਦੋਂ ਲੱਤ ਤੋੜਤੀ ਥੱਲੇ ਡਿੱਗ ਪਏ ਦੋਵੇਂ ਸਿੰਘ, ਇੱਕ ਇੱਕ ਬਾਂਹ ਟੁੱਟ ਗਈ, ਕਹਿੰਦੇ ਹਾਲੇ ਵੀ ਸਮਾਂ ਸਿੰਘੋ ਹੱਥ

0: ਸੁਣਦਿਆਂ ਦੋਵੇਂ ਸਿੰਘ ਇੱਕ ਇੱਕ ਲੱਤ ਤੇ ਉੱਠ ਖਲੋਤੇ, ਕਹਿੰਦੇ ਉਹ ਮਲਿੱਛ ਜਦੋਂ ਤੱਕ ਜਿੰਦ ਨੀ ਨਿਕਲਦੀ ਉਦੋਂ ਤੱਕ ਨਹੀਂ ਅਸੀਂ ਇਸ ਜੰਗ ਦੇ ਮੈਦਾਨ ਨੂੰ ਛੱਡਣਾ।
1: ਕਾਵੇ ਬਾਤ ਕਰ ਲਾ ਕਰ ਮਾਰ ਸੋਟਨ ਸਿਰ ਦਿਓ ਫੋਰ,
0: ਕਹਿੰਦੇ ਇੱਕ ਇੱਕ ਲੱਤ ਦੇ ਉੱਤੇ ਹੀ ਖਲੋ ਕੇ ਨਾ ਖੱਬੇ ਹੱਥ ਤੇ ਡਾਂਗ ਤੇ ਇੱਕ ਇੱਕ ਹੱਥ ਤੇ ਲੱਤ ਦੇ ਉੱਤੇ ਖਲੋ ਕੇ ਜਿਵੇਂ ਲੰਗੜੇ ਲੰਗੜਾ ਨੀ ਖੇਡਦੇ ਜਵਾਕ ਖੇਡਦੇ ਇੱਕ ਲੱਤ ਬੰਨ ਕੇ, ਕਹਿੰਦੇ ਏਦਾਂ ਖੇਡ ਹੀ ਖੇਡ ਰਿਹਾ ਤੇ ਵੱਧ ਵੱਧ ਕੇ ਲੜਦੇ ਹਨ।
1: ਜੋ ਪਈ ਤੋ ਊਹਾਂ ਸਿੰਘ ਜਾ ਡਿੱਗ ਪਏ,
0: ਅੱਗੇ ਜਾ ਕੇ ਡਿੱਗ ਪਏ ਮਲੇਛਾਂ ਕੋਲ ਗੋਡਨ।

0: ਗਰਜਾ ਸਿੰਘ ਨੇ ਅੱਖ ਨੀ ਮੋੜੀ ਜੰਗ ਦੇ ਮੈਦਾਨ ਚੋਂ, ਹੁਣ ਕਿਸਰ ਕਿਸਰ ਕੇ ਵੀ ਅੱਗੇ ਵਧਦੇ ਵੈਰੀਆਂ ਵਾਲੇ ਪਾਸੇ।
1: ਐਸੇ ਗਏ ਵੱਡੇ ਹਮ ਆਖ।
0: ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਵਡੇਰਿਆਂ ਨੇ ਕਥਾ ਮੈਨੂੰ ਸੁਣਾਈ ਹੈ, ਖਾਲਸਾ ਜੀ ਮੈਂ ਤੁਹਾਨੂੰ ਸੁਣਾ ਰਿਹਾ।
1: ਦੋਹਰਾ ਅੱਖਾਂ ਤਾਂ ਸੋਈ ਮੋੜੇ ਜਿਨ ਚੇਤ ਕਿਛ ਸੰਕਾਏ।
0: ਕਹਿੰਦੇ ਜੰਗ ਚ ਅੱਖਾਂ ਤਾਂ ਉਹ ਚੁਰਾਂਦਾ ਉਹ ਮੋੜਦਾ ਜਿਹਦੇ ਮਨ ਚ ਸ਼ੰਕਾ ਹੋਵੇ।
1: ਜਿਨ ਜੀਵਨ ਆਸਾ ਤਜੀ ਨਹਿ ਵਹਿ ਆਂਖ ਚੁਰਾਏ।
0: ਜਿਹਨੇ ਜੀਵਨ ਦੀ ਆਸ ਛੱਡ ਦਿੱਤੀ ਉਹ ਅੱਖਾਂ ਨੀ ਚੁਰਾਂਦਾ ਜੰਗ ਦੇ ਮੈਦਾਨ ਚੋਂ।
1: ਸਨਮੁਖ ਸੂਰੇ ਭਿੜਤ ਹੈ ਆਖਨ ਆਖ ਮਿਲਾਏ।
0: ਦੁਸ਼ਮਣ ਦੀ ਅੱਖ ਚ ਅੱਖ ਮਿਲਾ ਕੇ ਸੂਰਮੇ ਜੰਗ ਦੇ ਮੈਦਾਨ ਚ ਜੂਝਦੇ ਹੈ।
1: ਲਾਲੀ ਮੁਖ ਭੁਜ ਫਰਕ ਹੈ ਮੁਖ ਤਲਵਾਰਾਂ ਖਾਏ।
0: ਕਹਿੰਦੇ ਚਿਹਰੇ ਲਾਲ ਸੁਰਖ ਨੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਦੇ, ਸਾਰਾ ਸਰੀਰ ਟੁੱਟ ਗਿਆ, ਪੁਰਜੇ ਪੁਰਜੇ ਹੋ ਗਿਆ, ਪਤਾ ਨੀ ਕਿੰਨੀਆਂ ਕੁ ਗੋਲੀਆਂ ਵੱਜੀਆਂ, ਤੀਰ ਵੱਜੇ ਹੈ, ਤਲਵਾਰਾਂ ਵੱਜੀਆਂ ਹਨ, ਪਰ ਭੁਜਾਵਾਂ ਡੋਲੇ ਹਾਲੇ ਵੀ ਫਰਕਦੇ ਹੈ, ਕਚੀਚੀਆਂ ਵੱਟ ਵੱਟ ਕੇ ਵੈਰੀਆਂ ਵੱਲ ਵੱਧਦੇ ਤੇ ਤਲਵਾਰਾਂ ਦੇ ਵਾਰ ਚੱਲਦੇ ਹੈ।
1: ਚੌਪਈ ਟੂਕ ਟੂਕ ਸੋ ਤੁਰਕਨ ਕਰੇ।
0: ਕਹਿੰਦੇ ਤੁਰਕਾਂ ਨੇ ਟੁਕੜੇ ਟੁਕੜੇ ਕਰ ਦਿੱਤਾ ਡਿੱਗਿਆਂ ਦੇ ਉੱਤੇ ਆ ਕੇ, ਨਾ ਜਦੋਂ ਡਿੱਗੇ ਪਏ ਡਿੱਗਿਆਂ ਦੇ ਉੱਤੇ ਆ ਕੇ ਤਲਵਾਰਾਂ ਦੇ ਵਾਰ ਕਰ ਕਰਕੇ ਟੁਕੜੇ ਟੁਕੜੇ ਕਰ ਦਿੱਤਾ।
1: ਮਾਤ ਸਿੰਘ ਫੇਰ ਨਾ ਹੋਵੇ ਖਰੇ,
0: ਦੁਬਾਰਾ ਕਿਤੇ ਸਿੰਘ ਉੱਠ ਕੇ ਨਾ ਖਲੋ ਜਾਣ।
1: ਇਸ ਬਿੱਧ ਸਿੰਘਨ ਸ਼ਹੀਦੀ ਪਾਈ।
0: ਏਦਾਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਮਹਾਂਪੁਰਖਾਂ ਨੇ ਸ਼ਹੀਦੀ ਪਾਈ।
1: ਧੰਨ ਮਾਤਾ ਧੰਨ ਪਿਤਾ ਉਸ ਭਾਈ।
0: ਧੰਨ ਪਿਤਾ ਧੰਨ ਮਾਤਾ ਧੰਨ ਕੁੱਲ ਬਾਬੇ ਬੋਤਾ ਸਿੰਘ ਬਾਬੇ ਗਰਜਾ ਸਿੰਘ ਦੀ।
1: ਜਾਏ ਰਲੇ ਵਹਿ ਸ਼ਹੀਦਨ ਡੇਰੇ।
0: ਜਾ ਰਲੇ ਸ਼ਹੀਦਾਂ ਵਿੱਚ ਜਿੱਥੇ ਮਹਾਂਪੁਰਖ ਭਾਈ ਮਨੀ ਸਿੰਘ ਜੀ ਹਨ।
1: ਪੀਰ ਪੈਗੰਬਰ ਫੜ ਜਿਨ ਘੇਰੇ।
0: ਔਰ ਕਹਿੰਦੇ ਉਹ ਸ਼ਹੀਦ ਜਿਨ੍ਹਾਂ ਸ਼ਹੀਦਾਂ ਨੇ ਵੱਡੇ ਵੱਡੇ ਪੀਰ ਪੈਗੰਬਰ ਘੇਰੇ ਹੋਏ ਨੇ।
1: ਸ਼ਹੀਦੀ ਵੱਡੀ ਬੋਤਾ ਸਿੰਘ ਲਈ।
0: ਏਦਾਂ ਬਾਬਾ ਬੋਤਾ ਸਿੰਘ ਗਰਜਾ ਸਿੰਘ ਨੇ ਸ਼ਹੀਦੀ ਪਾਈ।
1: ਰਤਨ ਸਿੰਘ ਸੁਣ ਸੋਈ ਕਹੀ।
0: ਭਾਈ ਰਤਨ ਸਿੰਘ ਜੀ ਕਹਿੰਦੇ ਜਿਵੇਂ ਮੈਂ ਸੁਣੀ ਹੈ ਖਾਲਸਾ ਜੀ ਤਿਵੇਂ ਆਪ ਜੀ ਨੂੰ ਸੁਣਾਈ ਹੈ। ਧੰਨ ਸ਼ਹੀਦ ਬਾਬਾ ਬੋਤਾ ਸਿੰਘ ਜੀ, ਧੰਨ ਸ਼ਹੀਦ ਬਾਬਾ ਗਰਜਾ ਸਿੰਘ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਨਮਸਕਾਰ ਹੈ। ਦੋਨਾਂ ਮਹਾਂਪੁਰਖਾਂ ਦਾ ਸਥਾਨ ਨੂਰ ਦੀ ਸਰਾਂ ਸ਼ਹੀਦੀ ਸਥਾਨ ਬਣਿਆ, ਔਰ ਸੰਗਤ ਨੇ ਪੰਥ ਨੇ ਇੱਕ ਸਥਾਨ ਜਿੱਥੇ ਗੁਰਦੁਆਰਾ ਰਾਮਸਰ ਸਾਹਿਬ ਹੈ ਅੰਮ੍ਰਿਤਸਰ ਸਾਹਿਬ, ਉੱਥੇ ਬਾਬਾ ਗਰਜਾ ਸਿੰਘ ਬੋਤਾ ਸਿੰਘ ਜੀ ਦੀ ਯਾਦ ਵਿੱਚ ਵੀ ਸਥਾਨ ਸ਼ੋਭਤ ਹੈ, ਸੰਗਤਾਂ ਦਰਸ਼ਨ ਕਰਦੀਆਂ। ਉਹ ਮਹਾਂਪੁਰਖ ਜਿਨ੍ਹਾਂ ਨੇ ਪੰਥ ਦੀ ਹੋਂਦ ਲਈ ਜੰਗ ਦੇ ਮੈਦਾਨ ਦੇ ਵਿੱਚ ਲੜ ਕੇ ਸ਼ਹੀਦੀ ਪਾਈ ਹੈ ਕਿ ਅਸੀਂ ਮੁੱਕੇ ਨਹੀਂ ਹਾਂ, ਅਸੀਂ ਹੁਣ ਵੀ ਬਾਕੀ ਹਾਂ, ਐਸੇ ਮਹਾਂਪੁਰਖਾਂ ਦੀ ਕਥਾ ਕਥਨ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਓ ਸਮਾਪਤ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਕਥਾ ਸ਼੍ਰਵਣ ਕਰਾ ਰਹੇ ਸਨ। ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲੇ, ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਗਿਆਨੀ ਜੀ ਦਾ, ਜਿਨ੍ਹਾਂ ਨੇ ਮਹਾਨ ਸ਼ਹੀਦਾਂ ਦਾ ਇਤਿਹਾਸ ਆਪ ਸੰਗਤਾਂ ਨੂੰ ਸ਼੍ਰਵਣ ਕਰਾਇਆ ਹੈ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਗਿਆਨੀ ਭਾਈ ਤਰਲੋਚਨ ਸਿੰਘ ਜੀ ਪਾਬੰਦੀ ਦੇ ਜਥੇ ਪਾਸੋਂ ਢਾਡੀ ਵਾਰਾਂ ਸ਼੍ਰਵਣ ਕਰੀਏ 8:30 ਵਜੇ। ਉਸ ਤੋਂ ਬਾਅਦ ਅਰਦਾਸ ਤੇ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨੇ ਸਰੀ ਉਸ ਪਾਪੀ ਨੂੰ ਸ਼ਰਿਆਮ ਚਟਕਾਇਆ ਏ।
1: ਜਿਸ ਵੀ ਜ਼ਾਲਮ ਤੇ ਜਾਬਰ ਨੇ ਸਾਡਾ ਪੁਰਾ ਚਕਾਇਆ
0: ਏ, ਨੇ ਫਿਰ ਉਸ ਪਾਪੀ ਨੂੰ ਸ਼ਰਿਆਮ ਚਟਕਾਇਆ।

ਜੁਗ ਜੁਗ ਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਲਈ ਜੁੜ ਬੈਠੇ ਗੁਰੂ ਪਿਆਰਿਓ, ਆਓ ਕੁਝ ਮਿੰਟਾਂ ਲਈ ਗੁਰਮਤਿ ਦੇ ਵਿਚਾਰ ਸਾਂਝੇ ਕਰਕੇ ਫਿਰ ਆਪਾਂ ਸਿੱਖ ਇਤਿਹਾਸ ਦਾ ਉਹ ਪੰਨਾ ਪੜ੍ਹੀਏ ਜਿਹੜਾ ਪੰਨਾ ਆਪਾਂ ਪਿਛਲੇ ਕਈ ਦਿਨ ਤੋਂ ਪੜ੍ਹਦੇ ਆ ਰਹੇ ਹਾਂ, ਜੰਗ ਪਿੱਪਲੀ ਸਾਹਿਬ ਤੇ ਦਾ ਦੂਜਾ ਨਾਮ ਹੈ ਵੱਡੇ ਘੱਲੂਘਾਰੇ ਦਾ ਬਦਲਾ। ਦੁਨੀਆਂ ਵਿੱਚ ਸਿੱਖ ਕੌਮ ਨੂੰ ਇੱਕ ਮਾਰਸ਼ਲ ਕੌਮ ਗਿਣਿਆ ਜਾਂਦਾ ਹੈ। ਇਹਦਾ ਮੈਦਾਨੀ ਜੰਗਾਂ ਦਾ ਇਤਿਹਾਸ ਬਹੁਤ ਮਹਾਨ ਹੈ। ਕੁਝ ਕੌਮਾਂ ਨੇ, ਕੁਝ ਲੋਕ ਨੇ ਜਿਹੜੇ ਅਹਿੰਸਾਵਾਦੀ ਨੇ, ਆਪਾਂ ਉਹਨਾਂ ਦਾ ਜ਼ਿਕਰ ਨਹੀਂ ਕਰਨਾ ਕਿਉਂਕਿ ਐਸੇ ਲੋਕ ਵੀ ਨੇ ਜਿਹੜੇ ਕਹਿੰਦੇ ਨੇ ਜੇ ਅਸੀਂ ਮਹਾਤਮਾ ਗਾਂਧੀ, ਉਹਨੇ ਇੱਕ ਵਾਰ ਕਹਿ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਸ਼ ਭਗਤ ਹੈ ਲੇਕਿਨ ਭੁੱਲਰ ਦੇਸ਼ ਭਗਤ। ਫਿਰ ਸਾਡੇ ਮਹਾਨ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਨੇ ਉਹਦੇ ਆਸ਼ਰਮ ਵਿੱਚ ਜਾ ਕੇ ਆਖਿਆ ਸੀ ਕਿ ਤੁਹਾਨੂੰ ਮਾਫੀ ਮੰਗਣੀ ਪਏਗੀ। ਜਿਸ ਅਹਿੰਸਾ ਦਾ ਤੁਸੀਂ ਉਪਦੇਸ਼ ਕਰਦੇ ਹੋ ਤੁਹਾਨੂੰ ਪਤਾ ਕਿ ਉਹ ਗੀਤਾ ਕਿੱਥੇ ਉਚਾਰੀ ਗਈ? ਉਹ ਕੁਰਸ਼ੇਤਰ ਦਾ ਮੈਦਾਨ ਸੀ ਜਿੱਥੇ ਕੌਰਵਾਂ ਤੇ ਪਾਂਡਵਾਂ ਦਾ ਜੰਗ ਹੋਇਆ ਜਿਹਦੇ ਵਿੱਚ ਗੀਤਾ ਦਾ ਉਚਾਰਨ ਹੋਇਆ। ਤੁਹਾਡਾ ਉਹ ਅਹਿੰਸਾ ਵਾਲਾ ਸਿਧਾਂਤਕ ਪੱਖ ਕਿੱਥੇ ਜਾਏਗਾ? ਅੱਜ ਆਪਾਂ ਇਹ ਪ੍ਰਸੰਗ ਨੂੰ ਸਮਝਾਂਗੇ ਲੇਕਿਨ ਆਓ ਪਹਿਲਾਂ ਸਮਝ ਲਈਏ ਜੇ ਹੁਣ ਜਿੰਨੇ ਅਸੀਂ ਬੈਠੇ ਹਾਂ ਸਾਨੂੰ ਕੋਈ ਪਰੇ ਲਿਆ ਕੇ ਪੁੱਛ ਲਵੇ ਕੀ ਕਰਦੇ ਹੋ, ਤੁਸੀਂ ਆਖੋਗੇ ਵਾਹਿਗੁਰੂ ਨੂੰ ਯਾਦ ਕਰਦੇ ਹਾਂ, ਆਪਣੇ ਗੁਰੂ ਨੂੰ ਯਾਦ ਕਰਦੇ ਹਾਂ। ਇਹੀ ਹੈ ਨਾ, ਜਦੋਂ ਬੰਦਾ ਗੁਰਦੁਆਰਾ ਸਾਹਿਬ ਆਉਂਦਾ ਉਹ ਆਪਣੇ ਰੱਬ ਨੂੰ ਯਾਦ ਕਰਦਾ, ਵਾਹਿਗੁਰੂ ਨੂੰ, ਗੁਰੂ ਨੂੰ ਯਾਦ ਕਰਦਾ। ਹੁਣ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹਾਂ ਵੀ ਯਾਦ ਤੇ ਉਹਨੂੰ ਕਰੀਦਾ ਜਿਹੜਾ ਦੂਰ ਹੋਵੇ, ਜਿਹੜਾ ਨੇੜੇ ਹੋਵੇ ਉਹਨੂੰ ਕੋਈ ਯਾਦ ਨਹੀਂ ਕਰਦਾ। ਮਿਸਾਲ ਲੈ ਲਓ, ਮੰਨ ਲਓ ਵੀ ਤੁਹਾਡੇ ਦੋ ਬੇਟੇ ਨੇ, ਮੇਰੀ ਉਮਰ ਦੇ ਬੰਦੇ ਦੇ ਕਹਿ ਦਈਏ ਜਾਂ ਛੋਟੇ ਦੇ ਕਹਿ ਦਈਏ, ਦੋ ਬੇਟੇ ਨੇ, ਇੱਕ ਤੁਹਾਡੇ ਕੋਲ ਇੱਥੇ ਰਹਿੰਦਾ ਜਾਂ ਤੁਸੀਂ ਉਹਦੇ ਕੋਲ ਰਹਿੰਦੇ ਹੋ ਤੇ ਇੱਕ ਇੰਡੀਆ ਪੰਜਾਬ ਵਿੱਚ। ਉਹਨੂੰ ਪੁੱਛੋ ਵੀ ਤੇਰੇ ਦੋ ਬੇਟੇ ਨੇ, ਦੋਨੋਂ ਪਿਆਰੇ ਹੁੰਦੇ ਨੇ, ਪਰ ਯਾਦ ਕਿਹਨੂੰ ਕਰਦਾ? ਉਹ ਆਖੇਗਾ ਮੈਂ ਇੰਡੀਆ ਵਾਲੇ ਨੂੰ ਯਾਦ ਕਰਦਾ, ਕਿਉਂਕਿ ਜਿਹੜਾ ਕੋਲ ਹੈ ਉਹਨੂੰ ਕੋਈ ਯਾਦ ਨਹੀਂ ਕਰਦਾ, ਯਾਦ ਹਮੇਸ਼ਾ ਦੂਰ ਵਾਲੇ ਨੂੰ ਕੀਤਾ ਜਾਂਦਾ। ਉਹ ਦੋਸਤ ਹੋਵੇ, ਉਹ ਰਿਸ਼ਤੇਦਾਰ ਹੋਵੇ, ਉਹ ਸਾਕ ਸੰਬੰਧੀ ਹੋਵੇ, ਨਗਰ ਵਾਲਾ ਹੋਵੇ, ਜਿਹੜਾ ਦੂਰ ਹੈ ਉਹਨੂੰ ਯਾਦ ਕੀਤਾ ਜਾਂਦਾ। ਤੇ ਅਸੀਂ ਇਹ ਸ਼ਬਦ ਵਰਤਦੇ ਹਾਂ ਕਿ ਅਸੀਂ ਗੁਰੂ ਨੂੰ ਯਾਦ ਕਰ ਰਹੇ ਹਾਂ, ਅਸੀਂ ਆਪਣੇ ਵਾਹਿਗੁਰੂ ਨੂੰ ਯਾਦ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤੇ ਅਸੀਂ ਚਰਨਾਂ ਵਿੱਚ ਬੈਠੇ ਹਾਂ, ਬਹੁਤ ਨਜ਼ਦੀਕ ਹਾਂ, ਫਿਰ ਇਹਨੂੰ ਕਿਵੇਂ ਯਾਦ ਕਰਨਾ, ਕਿਉਂ ਯਾਦ ਕਰਨਾ? ਉਹਦਾ ਕਾਰਨ ਇਹ ਹੈ ਕਿ ਕਈ ਵਾਰੀ ਸਰੀਰਕ ਤੌਰ ਤੇ ਗੁਰੂ ਸਾਹਿਬ ਦੇ ਨੇੜੇ ਬੈਠੇ ਹੁੰਦੇ ਹਾਂ ਲੇਕਿਨ ਮਨ ਸਾਡਾ ਦੂਰ ਚਲਾ ਜਾਂਦਾ, ਮਨ ਪਤਾ ਨਹੀਂ ਕਿੱਥੇ ਹੋਵੇਗਾ। ਜਦੋਂ ਮਨ ਕਰਕੇ ਮਨੁੱਖ ਦੂਰ ਹੋ ਜਾਏ, ਗੱਲ ਮਨ ਦੀ ਹੈ, ਖੇਡ ਮਨ ਦੀ ਹੈ, ਫਿਰ ਮਨ ਜਦੋਂ ਦੂਰ ਚਲਾ ਜਾਂਦਾ ਮਨ ਕਰਕੇ ਗੁਰੂ ਨੂੰ ਯਾਦ ਕਰਨਾ, ਤਾਂ ਕਿ ਮਨ ਜਦੋਂ ਗੁਰੂ ਨੂੰ ਯਾਦ ਕਰੇਗਾ, ਯਾਦ ਕਰਨ ਦਾ ਦੂਜਾ ਨਾਂ ਹੈ ਸਿਮਰਨ ਕਰਨਾ, ਸਿਮਰਨ ਦਾ ਇੱਕ ਨਾਮ ਹੈ ਬੰਦਗੀ ਕਰਨਾ, ਬੰਦਗੀ ਦਾ ਇੱਕ ਨਾਮ ਹੈ ਨਾਮ ਜਪਣਾ। ਆਓ ਗੁਰੂ ਨੂੰ ਯਾਦ ਕਰੀਏ ਮਨ ਕਰਕੇ, ਕਿਉਂਕਿ ਜਦੋਂ ਵਾਹਿਗੁਰੂ ਸ਼ਬਦ ਕਹਿਣਾ ਹੈ ਇਹ ਤਰੰਗ ਪਹਿਲਾਂ ਮਨ ਵਿੱਚੋਂ ਪੈਦਾ ਹੋਣੀ ਹੈ, ਜ਼ਬਾਨ ਵਿੱਚ ਬਾਅਦ ਵਿੱਚ ਆਉਣੀ ਹੈ। ਜਦੋਂ ਮਨ ਵਿੱਚੋਂ ਤਰੰਗ ਪੈਦਾ ਹੋਵੇਗੀ ਫਿਰ ਉਹ ਤਰੰਗ ਜ਼ਬਾਨ ਵਿੱਚ ਆ ਕੇ ਬੋਲ ਬਣ ਜਾਏਗੀ, ਸ਼ਬਦ ਬਣ ਜਾਏਗੀ, ਸਿਮਰਨ ਬਣ ਜਾਏਗੀ। ਸਾਰੀ ਸੰਗਤ ਦੋ ਵਾਰੀ ਵਾਹਿਗੁਰੂ ਸ਼ਬਦ ਆਖੋ, ਫਤਿਹ ਦਾ ਸਿਮਰਨ ਕਰੋ ਅਤੇ ਆਪਣੇ ਮਨਾਂ ਨੂੰ ਇਕਾਗਰ ਕਰਨ ਵਾਸਤੇ, ਗੁਰੂ ਦੇ ਚਰਨਾਂ ਵਿੱਚ ਹਾਜ਼ਰ ਕਰਨ ਵਾਸਤੇ ਫਤਿਹ ਦੇ ਸਿਮਰਨ ਦੀ ਸਾਂਝ ਕਰੋ। ਪਿਆਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਤੁਹਾਡੀ ਯਾਤਰਾ ਸਫਲੀ ਕਰੇ। ਅਸੀਂ ਲੋੜਾਂ ਥੋੜਾਂ ਦੇ ਮਾਰੇ ਹੋਏ ਹਾਂ, ਸੰਘਰਸ਼ ਕਰ ਰਹੇ ਹਾਂ, ਸਟਰਗਲ ਕਰ ਰਹੇ ਹਾਂ, ਬੜਾ ਔਖਾ ਹੈ ਇਹਨਾਂ ਮੁਲਕਾਂ ਵਿੱਚ ਆ ਕੇ ਆਰਥਿਕ ਤੌਰ ਤੇ ਸਥਾਪਿਤ ਹੋਣਾ। ਮਨੁੱਖੀ ਜੀਵਨ ਸੰਘਰਸ਼ ਦਾ ਨਾਂ ਹੈ ਜੱਦੋ ਜਹਿਦ ਕਰਨੀ। ਜਿਹੜਾ ਮਨੁੱਖ ਜੱਦੋ ਜਹਿਦ ਕਰਦਾ ਸਮਾਜਿਕ ਦੁਨੀਆਂ ਵਿੱਚ ਉਹ ਇੱਕ ਨਾ ਇੱਕ ਦਿਨ ਕਾਮਯਾਬ ਹੋ ਜਾਂਦਾ ਹੈ। ਜਿਹੜੀਆਂ ਕੌਮਾਂ ਜੱਦੋ ਜਹਿਦ ਕਰਦੀਆਂ ਨੇ ਔਖੇ ਵਕਤ ਵਿੱਚ ਆਪਣੇ ਹੌਸਲੇ ਨੂੰ ਬਰਕਰਾਰ ਰੱਖਦੀਆਂ ਨੇ, ਕਾਇਮ ਰੱਖਦੀਆਂ ਨੇ ਆਪਣੇ ਹੌਸਲੇ। ਬਿਪਤਾ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਹੈ ਮਨ ਕਰਕੇ ਹਾਰ ਜਾਣਾ, ਮਨ ਕਰਕੇ ਢੇਰੀ ਢਾ ਦੇਣਾ। ਤੇ ਜਦੋਂ ਮਨੁੱਖ ਮਨ ਕਰਕੇ ਢੇਰੀ ਢਾ ਜਾਏ
ਫਿਰ ਉਹ ਕੁਝ ਵੀ ਪ੍ਰਾਪਤ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਜਦੋਂ ਸਿੱਖ ਕੌਮ ਦਾ ਇਤਿਹਾਸ ਪੜ੍ਹਦੇ ਹਾਂ, ਏਡੇ ਏਡੇ ਘੱਲੂ ਘਰਾਂ ਵਿੱਚੋਂ ਕੌਮ ਨਿਕਲੀ, ਏਡੀ ਏਡੀ ਬਿਪਤਾ ਵਿੱਚੋਂ ਨਿਕਲੀ, ਪੱਤਾ ਪੱਤਾ ਸਿੱਖਾਂ ਦਾ ਵੈਰੀ, ਸਿੱਖ ਦੀ ਦਸ ਪਾਉਣ ਵਾਲੇ ਨੂੰ ਨਾਮ, ਸਿੱਖ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਨਾਮ। ਲੇਕਿਨ ਉਸ ਵਕਤ ਵੀ ਇਹ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਰਿਹਾ। ਗੱਲ ਆਪਾਂ ਕਰ ਰਹੇ ਸੀ ਕਿ 5 ਫਰਵਰੀ 1762 ਨੂੰ ਵੱਡਾ ਘੱਲੂਘਾਰਾ ਵਾਪਰਿਆ, ਵੱਡਾ ਜ਼ਖਮ ਖਾ ਕੇ, ਵੱਡੀ ਸੱਟ ਖਾ ਕੇ 5 ਫਰਵਰੀ ਤੋਂ ਲੈ ਕੇ ਜੇ ਤੁਸੀਂ ਵੇਖੋਗੇ 9-10 ਅਪ੍ਰੈਲ ਤੱਕ ਕਿੰਨੇ ਕੁ ਦਿਨ ਬਣਦੇ ਨੇ। ਉਦੋਂ ਖਿਦਰਾਣੇ ਦੀ ਢਾਬ ਤੋਂ ਖਾਲਸਾ ਪੰਥ ਅਰਦਾਸ ਕਰਕੇ ਤੁਰਿਆ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਕਿ ਚਲੋ ਅਹਿਮਦ ਸ਼ਾਹ ਅਬਦਾਲੀ ਤੋਂ ਵੱਡੇ ਘੱਲੂਘਾਰੇ ਦਾ ਬਦਲਾ ਲਈਏ। ਸਰਹੰਦ ਵਿੱਚੋਂ ਹੁੰਦਾ ਹੋਇਆ ਪਟਿਆਲੇ ਪਹੁੰਚ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਦਾ। ਅਬਦਾਲੀ ਕੋਲ ਖਬਰਾਂ ਪਹੁੰਚਦੀਆਂ ਨੇ, ਘਬਰਾ ਜਾਂਦਾ ਹੈ, ਇਹ ਕਿਹੜੀ ਕੌਮ ਹੈ ਜਿਹੜੀ ਇੰਨੀ ਸੱਟ ਖਾ ਕੇ ਹਾਲੇ ਜਿਉਂਦੀ ਹੈ। ਉਹ ਅੰਦਰੋਂ ਮਨ ਕਰਕੇ ਸਿੱਖਾਂ ਤੋਂ ਘਬਰਾਉਣ ਲੱਗ ਪਿਆ। ਸਿੱਖ ਬੜੀ ਜਲਦੀ ਨਾਲ ਨੀਤੀ ਤੋਂ ਫੈਸਲਾ ਲੈਂਦੇ ਨੇ, ਪਾਣੀਪਤ ਕਰਨਾਲਾ ਜਾਂਦੇ ਨੇ, ਮਹੀਨਾ ਕਿੱਥੇ ਕੱਟ ਕੇ ਫਿਰ ਉੱਧਰ ਚਲੇ ਜਾਂਦੇ ਨੇ। ਹੁਣ ਅਹਿਮਦ ਸ਼ਾਹ ਅਬਦਾਲੀ ਹੈ ਜਿਹੜਾ ਕਲਾਨੌਰ ਤੋਂ ਲਾਹੌਰ ਆਉਂਦਾ ਅਤੇ ਸਿੱਖਾਂ ਨਾਲ ਸਮਝੌਤਾ ਕਰਨ ਵਾਸਤੇ ਆਪਣੇ ਕਾਸਦ ਭੇਜਦਾ। ਸਿੱਖਾਂ ਨੂੰ ਆਖੋ ਉਹ ਮੇਰੀ ਗੁਲਾਮੀ ਪ੍ਰਵਾਨ ਕਰ ਲੈਣ, ਮੈਂ ਉਹਨਾਂ ਨੂੰ ਪੰਜਾਬ ਦੀ ਮਲਕੀਅਤ ਦੇ ਦਿਆਂਗਾ, ਪੰਜਾਬ ਦੇ ਮਾਲਕ ਸਿੰਘ ਹੋਣਗੇ। ਅਤੇ ਸਿੱਖਾਂ ਨੇ ਕਹਿ ਦਿੱਤਾ ਸਮਝੌਤਾ ਇਨਸਾਨਾਂ ਨਾਲ ਹੁੰਦਾ, ਸ਼ੈਤਾਨਾਂ ਨਾਲ ਨਹੀਂ। ਅਬਦਾਲੀ ਸਾਡੇ ਬੱਚਿਆਂ ਦਾ ਕਾਤਲ ਹੈ, ਸਾਡੇ ਮਾਂ ਬਾਪ ਦਾ ਕਾਤਲ ਹੈ, ਸਾਡੇ ਭਰਾਵਾਂ ਦਾ ਕਾਤਲ ਹੈ, ਅਤੇ ਬੱਚਿਆਂ ਦੇ ਕਾਤਲ ਨਾਲ ਕਦੇ ਅਣਖ ਵਾਲਾ ਮਨੁੱਖ ਸਮਝੌਤਾ ਨਹੀਂ ਕਰਦਾ। ਮਾਂ ਬਾਪ ਦੇ ਕਾਤਲਾਂ ਨਾਲ ਕਦੇ ਅਣਖ ਵਾਲਾ ਮਨੁੱਖ ਸਮਝੌਤਾ ਨਹੀਂ ਕਰਦਾ। ਅਤੇ ਕਹਿ ਦਿੱਤਾ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਅਗਵਾਈ ਦੇ ਥੱਲੇ 11 ਦੀਆਂ 11 ਮਿਸਲਾਂ ਨੇ ਇਕੱਠੇ ਹੋ ਕੇ ਗੁਰਮਤਾ ਕੀਤਾ ਅਤੇ ਜਿਹੜੇ ਸਮਝੌਤਾ ਕਰਾਉਣ ਦੀ ਪੇਸ਼ਕਸ਼ ਲੈ ਕੇ ਆਏ ਸਨ ਉਹਨਾਂ ਨੂੰ ਕਹਿ ਦਿੱਤਾ ਵੀ ਜੇ ਅਬਦਾਲੀ ਦੀਆਂ ਰਗਾਂ ਵਿੱਚੋਂ ਉਹਦੇ ਬਾਪ ਦਾ ਖੂਨ ਹੈ, ਹੁਣ ਮੈਦਾਨੇ ਜੰਗ ਵਿੱਚ ਆਏ, ਹੁਣ ਅਸੀਂ ਉਹਦਾ ਮੁਕਾਬਲਾ ਕਰਨਾ ਹੈ, ਮੈਦਾਨੇ ਜੰਗ ਵਿੱਚ ਫੈਸਲਾ ਹੋਏਗਾ ਕਿ ਅਬਦਾਲੀ ਤਾਕਤਵਰ ਹੈ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਪੰਥ। ਹੁਣ ਖਾਲਸਾ ਪੰਥ ਸੁਨੇਹਾ ਦੇਣ ਵਾਲਿਆਂ ਨੂੰ ਸੁਨੇਹਾ ਦੇ ਕੇ ਜਿਵੇਂ ਜੰਗ ਦੀ ਤਿਆਰੀ ਕਰਨ ਲੱਗਾ, ਜਿਵੇਂ ਸੂਰਮਿਆਂ ਦੇ ਚਿਹਰੇ ਤੇ ਲਾਲੀਆਂ ਆਈਆਂ ਨੇ, ਮੱਥੇ ਤੇ ਗੁੱਸੇ ਦੇ ਬੱਟ ਪਏ ਹੋਏ ਨੇ, ਭਵਾਂ ਤਣੀਆਂ ਹੋਈਆਂ ਨੇ, ਅੱਖਾਂ ਗਹਿਰੀਆਂ ਲਾਲ ਨੇ, ਜਿਵੇਂ ਸਿੰਘ ਸੂਰਮੇ ਜੋਸ਼ ਵਿੱਚ ਅਬਦਾਲੀ ਨਾਲ ਜੰਗ ਲੜਨ ਦਾ ਨਿਸ਼ਚਾ ਕਰਦੇ ਨੇ, ਫੈਸਲਾ ਕਰਦੇ ਨੇ, ਤੇ ਜਿਵੇਂ ਖਾਲਸੇ ਨੂੰ ਚਾਅ ਚੜਿਆ। ਢਾਡੀ ਕਲਾ ਦੀ ਬਾਨਗੀ ਵਿੱਚ ਤਾਂ ਹਾਦਸਾ ਉਪਰਨਾ ਮੇਰੇ ਸਾਥੀ ਤੁਹਾਡੇ ਸਨਮੁਖ ਕਿਉਂ ਕਹਿ ਲੈ।

ਇਤਿਹਾਸ ਮੁਤਾਬਕ ਦੀਵਾਲੀ ਦਾ ਦਿਨ ਹੈ, 16 ਤੇ 17 ਅਕਤੂਬਰ ਇਤਿਹਾਸਕਾਰਾਂ ਨੇ 2 ਦਿਨ ਅੰਕਿਤ ਕੀਤੇ ਨੇ, ਲਿਖੇ ਨੇ ਕਿ ਇਹ ਦਿਨ ਨੇ ਤੇ 1762 ਦਾ ਸਾਲ ਹੈ। ਹੁਣ 5 ਫਰਵਰੀ ਤੋਂ ਲੈ ਕੇ 1762 ਤੋਂ ਲੈ ਕੇ ਤੁਸੀਂ 16 ਤੇ 17 ਅਕਤੂਬਰ, ਇਹ ਲਗਭਗ 8 ਮਹੀਨੇ 11-12 ਦਿਨ ਬਣਦੇ ਨੇ। ਇੰਨੇ ਸਮੇਂ ਦੇ ਵਿੱਚ ਖਾਲਸਾ ਪੰਥ ਜਥੇਬੰਦ ਹੋ ਕੇ

ਅੱਜ ਅਹਿਮਦ ਸ਼ਾਹ ਅਬਦਾਲੀ ਨਾਲ ਟੱਕਰ ਲੈਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਦਾ ਹੈ। ਅੱਜ ਸ੍ਰੀ ਅਕਾਲ ਤਖਤ ਸਾਹਿਬ ਗੁਰਦੁਆਰਾ ਸਾਹਿਬ ਲੱਗਦਾ ਤੁਹਾਨੂੰ, ਅੱਜ ਜਦੋਂ ਜਾਓਗੇ ਤੁਹਾਨੂੰ ਲੱਗੇਗਾ ਕਿ ਗੁਰਦੁਆਰਾ ਸਾਹਿਬ ਹੈ, ਲੇਕਿਨ ਅਕਾਲ ਤਖਤ ਸਾਹਿਬ ਉਹਦਾ ਵਜੂਦ ਅੱਜ ਵਰਗਾ ਨਹੀਂ ਸੀ। ਜਦੋਂ ਛੇਵੇਂ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਬਣਵਾਇਆ ਉਹਦਾ ਸਰੂਪ ਹੋ ਰਿਹਾ, ਤੇ ਅੱਜ ਸਿੱਖਾਂ ਦੇ ਮਨ ਵਿੱਚ ਉਹ ਅਕਾਲ ਤਖਤ ਸਾਹਿਬ ਉਹਦੀ ਜਿਹੜੀ ਸਰਬਉੱਚਤਾ ਹੈ, ਸਰਬਉੱਚਤਾ ਨਾਲ ਉਹਦੇ ਤੇ ਕੁਐਸਚਨ ਮਾਰਕ ਲੱਗਿਆ ਹੋਇਆ। ਸਿੱਖ ਉਤੋਂ ਰਾਜਸੀ ਸ਼ਕਤੀ ਲੈਂਦੇ ਨੇ, ਸਿੱਖ ਉੱਤੇ ਬੈਠ ਕੇ ਗੁਰਮਤਾ ਕਰਦੇ ਨੇ। ਸਿੱਖਾਂ ਦੇ ਵੱਡੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਹੁੰਦੇ ਨੇ। ਇਸੇ ਕਰਕੇ ਦੁਸ਼ਮਣ ਨੇ ਐਸੀਆਂ ਚਾਲਾਂ ਚੱਲੀਆਂ ਹੋਈਆਂ ਨੇ ਕਿ ਅੱਜ ਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦਾ ਤੇ ਸਿੱਖਾਂ ਨੂੰ ਉਹਦੇ ਬਾਰੇ ਕੋਈ ਜਾਗਰੂਕਤਾ ਨਹੀਂ ਹੁੰਦੀ, ਕੋਈ ਪਰਵਾਹ ਨਹੀਂ ਹੁੰਦੀ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ। ਇਹਨੂੰ ਨੁਕਤਾਚੀਨੀ ਦੇ ਐਂਗਲ ਤੋਂ ਨਾ ਲਿਓ। ਜਿਹੜਾ ਸਿੱਖ ਕੌਮ ਦਾ ਦੁਸ਼ਮਣ ਹੈ ਬਹੁਤ ਛਾਤਰ ਹੈ, ਤੇ ਦੁਸ਼ਮਣ ਕਦੇ ਵੀ ਭਲੀ ਨਹੀਂ ਕਰਦਾ ਹੁੰਦਾ, ਲੇਕਿਨ ਅਸੀਂ ਕੀ ਕਰਦੇ ਹਾਂ, ਸਾਡੇ ਵੱਡੇ ਵਡੇਰਿਆਂ ਨੇ ਕੀ ਕੀਤਾ। ਇਮਾਰਤਾਂ ਦਾ ਵਧੀਆ ਬਣ ਜਾਣਾ, ਇਮਾਰਤਾਂ ਦਾ ਸੁੰਦਰ ਬਣ ਜਾਣਾ ਬਹੁਤੇ ਮਿਹਨੇ ਨਹੀਂ ਰੱਖਦਾ ਹੁੰਦਾ, ਗੱਲ ਹੁੰਦੀ ਹੈ ਕਿ ਉਹਦੇ ਸਿਧਾਂਤਾਂ ਤੇ ਪਹਿਰਾ ਕੌਣ ਦਿੰਦਾ। ਅੱਜ ਸ੍ਰੀ ਅਕਾਲ ਸਾਹਿਬ ਦੇ ਜਿਹੜੇ ਸਿਧਾਂਤ ਨੇ ਨਾ, ਅਸੀਂ ਉਹਨਾਂ ਤੋਂ ਬਹੁਤ ਦੂਰ ਚਲੇ ਗਏ। ਮੇਰੀ ਗੱਲ ਮੇਰੀ ਨਾ ਹੋ ਜਾਏ, ਮੈਂ ਵਾਰ ਆਪ ਜੀ ਨੂੰ ਸਰਵਣ ਕਰਾਉਣੀ ਹੈ। ਢਾਡੀ ਕਲਾ ਦਾ ਉੱਤਮ ਨਮੂਨਾ ਹੁੰਦਾ ਵਾਰ। ਵਾਰ ਨੂੰ ਕਈ ਤਰੀਕੇ ਨਾਲ ਪ੍ਰਭਾਸ਼ਿਤ ਕੀਤਾ ਗਿਆ। ਇੱਕ ਹੁੰਦਾ ਕਿਸੇ ਤੇ ਹਥਿਆਰ ਨਾਲ ਵਾਰ ਕਰਨਾ, ਲੇਕਿਨ ਜੇ ਇਹਨੂੰ ਸਾਹਿਤਕ ਤੌਰ ਤੇ ਵੇਖੋਗੇ ਕਿਸੇ ਵੀ ਗੱਲ ਦਾ ਨਿਚੋੜ ਕਰ ਦੇਣਾ, ਜੇ ਮੈਂ ਆਖਾਂ ਢਾਈ ਘੰਟੇ ਦੀ ਗੱਲ ਨੂੰ ਪੰਜਾਂ ਮਿੰਟਾਂ ਵਿੱਚ ਮੁਕਾਉਣਾ, ਇਹ ਵੀ ਵਾਰ ਦੀ ਪਰਿਭਾਸ਼ਾ ਦਾ ਇੱਕ ਪਾਰਟ ਹੈ। ਸਿੱਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ। ਹਰਿਮੰਦਰ ਸਾਹਿਬ ਆਪ ਨੂੰ ਯਾਦ ਹੈ ਕਿ ਅਬਦਾਲੀ ਨੇ ਢਹਿ ਢੇਰੀ ਕਰ ਦਿੱਤਾ ਸੀ, ਇਹਦੀਆਂ ਨੀਹਾਂ ਵਿੱਚ ਬਰੂਦ ਭਰ ਕੇ ਜਦੋਂ ਵੱਡਾ ਘੱਲੂਘਾਰਾ ਕਰਕੇ ਗਿਆ, ਉਹਨੇ ਹਰਿਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਬਰੂਦ ਭਰ ਕੇ ਉੜਾ ਦਿੱਤਾ ਸੀ। ਤੇ ਸਿੱਖ ਇਕੱਠੇ ਨੇ ਤੇ ਹਿੰਦੂ ਧਰਮ ਵਾਲੇ, ਸਨਾਤਨ ਧਰਮ ਵਾਲੇ ਦੀਵਾਲੀ ਮਨਾ ਰਹੇ ਨੇ, ਤੇ ਖਾਲਸੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਤਰ ਹੋ ਕੇ, ਇਤਿਹਾਸ ਕਹਿੰਦਾ ਕਿ 30,000 ਤੋਂ 40,000 ਇਹਨਾਂ ਦੀ ਗਿਣਤੀ ਹੈ, 30,000 ਤੋਂ 40,000। ਤੇ ਅੱਜ ਇਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦਾ ਮੁਕਾਬਲਾ ਕਰਨਾ। ਇਤਿਹਾਸ ਕਹਿੰਦਾ ਉਹ 2 ਲੱਖ ਤੋਂ ਜ਼ਿਆਦਾ ਫੌਜ ਲੈ ਕੇ ਆਇਆ ਸੀ, ਤੇ ਨਾਲ ਉਹਨੇ ਆਪਣੇ ਨਾਲ ਲਏ ਸੀ ਲਟੇਰੇ ਜਦੋਂ ਵੱਡਾ ਘੱਲੂਘਾਰਾ ਕੀਤਾ। ਤੇ ਅੱਜ ਉਹਦੇ ਕੋਲ ਜੇ ਇਤਿਹਾਸ ਦੇ ਨਵੇਂ ਅੰਕੜੇ ਵੇਖੋਗੇ ਤੇ ਲਗਭਗ 1.5 ਲੱਖ ਫੌਜ ਹੈ। ਹੁਣ ਸਿੱਖਾਂ ਨਾਲੋਂ 3 ਗੁਣਾ ਜ਼ਿਆਦਾ ਉਹਦੀ ਫੌਜ ਹੈ, ਕਿਉਂਕਿ 50,000 ਫੌਜ ਉਹਨੇ ਕਸ਼ਮੀਰ ਦੀ ਇੱਕ ਮੁਹਿੰਮ ਜਿੱਤਣ ਵਾਸਤੇ ਭੇਜੀ ਹੋਈ ਹੈ। ਹੁਣ 1.5 ਲੱਖ ਫੌਜ ਅਹਿਮਦ ਸ਼ਾਹ ਅਬਦਾਲੀ ਦੀ ਕਮਾਨ ਦੇ ਥੱਲੇ ਹੈ। ਤੇ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਅਬਦਾਲੀ ਨਾਲ ਟੱਕਰ ਲੈਣ ਵਾਸਤੇ ਤੁਰੇ। ਉਧਰੋਂ ਅਹਿਮਦ ਸ਼ਾਹ ਅਬਦਾਲੀ ਲਾਹੌਰ ਤੋਂ ਧੌਂਸਿਆਂ ਤੇ ਮਾਰ ਕੇ ਚੋਟਾਂ ਆਪ ਹਾਥੀ ਤੇ ਸਵਾਰ ਹੋ ਕੇ ਮੈਦਾਨੇ ਜੰਗ ਵਿੱਚ ਆ ਗਿਆ। ਅੱਜ ਦੇ ਅੰਮ੍ਰਿਤਸਰ ਤੋਂ, ਉਸ ਜ਼ਮਾਨੇ ਦੇ ਅੰਮ੍ਰਿਤਸਰ ਤੋਂ ਕੋਈ ਲਗਭਗ 5 ਕੁ ਮੀਲ ਦੂਰ ਇਹ ਜੰਗ ਦਾ ਸਥਾਨ ਹੈ, ਪਿੱਪਲੀ ਸਾਹਿਬ। ਅੱਜ ਅੰਮ੍ਰਿਤਸਰ ਸਾਹਿਬ ਬਹੁਤ ਦੂਰ ਦੁਰਾਡੇ ਤੱਕ ਚਲਾ। ਹੁਣ ਦੋਨੋਂ ਫੌਜਾਂ ਆਮੋ ਸਾਹਮਣੇ ਨੇ। ਪੰਜਾਬੀ ਦੇ ਸ਼ਾਇਰ ਨੇ ਬੜੀਆਂ ਕਮਾਲ ਦੀਆਂ ਲਾਈਨਾਂ ਲਿਖੀਆਂ। ਆਹ ਜਿਹੜੇ 11 ਮਿਸਲਾਂ ਦੇ ਸਿੰਘ ਸਰਦਾਰ ਨੇ ਨਾ, ਇਹਨਾਂ ਦੀਆਂ ਰਗਾਂ ਵਿੱਚ ਅਣਖ ਵਾਲੀਆਂ ਮਾਵਾਂ ਦਾ ਖੂਨ ਹੈ। ਉਹ ਮਾਵਾਂ ਜਿਹੜੀਆਂ ਸਿਮਰਨ ਵੀ ਕਰਦੀਆਂ ਨੇ, ਬੰਦਗੀ ਵੀ ਕਰਦੀਆਂ ਨੇ, ਸੇਵਾ ਵੀ ਕਰਦੀਆਂ ਨੇ, ਔਰ ਉੱਚਾ ਅਖਲਾਕ ਉਹਨਾਂ ਦੇ ਕੋਲ ਹੈ। ਪੰਜਾਬੀ ਦੇ ਸ਼ਾਇਰ ਨੇ ਕਰਤਾਰ ਸਿੰਘ ਬਲੱਗਣ, ਉਹਨਾਂ ਦੀਆਂ 2 ਕਿਤਾਬਾਂ ਤੁਹਾਨੂੰ ਮਿਲਦੀਆਂ ਨੇ। ਇੱਕ ਕਿਤਾਬ ਦਾ ਨਾਂ ਹੈ ਸ਼ਹੀਦੀ ਖੁਮਾਰੀਆਂ ਤੇ ਇੱਕ ਕਿਤਾਬ ਦਾ ਨਾਂ ਹੈ ਆਰਤੀ। ਵੈਸੇ ਤਾਂ ਅਸੀਂ ਕਿਤਾਬਾਂ ਪੜ੍ਹਨੀਆਂ ਛੱਡੀਆਂ ਹੋਈਆਂ ਨੇ, ਅਸੀਂ ਕਿਤਾਬਾਂ ਨਹੀਂ ਪੜ੍ਹਦੇ, ਲੇਕਿਨ ਇਹ ਸਾਡਾ ਸਾਹਿਤ ਹੈ, ਜਦੋਂ ਵਕਤ ਮਿਲੇ ਪੜ੍ਹ ਲਿਆ ਕਰੋ। ਨੌਜਵਾਨ ਬੱਚਿਆਂ ਨੇ ਤੇ ਬਿਲਕੁਲ ਛੱਡ ਦਿੱਤੀ ਹੈ ਕਿਤਾਬ ਪੜ੍ਹਨੀ, ਉਹਦੇ ਵਿੱਚੋਂ ਪੰਜਾਬਣ ਮਾਂ ਦਾ ਸਵਾਲ ਲਿਖਦੇ ਨੇ, ਕਿਉਂਕਿ ਮਾਂ ਤੋਂ ਹੀ ਬੱਚੇ ਨੇ ਸੇਧ ਲੈਣੀ ਹੈ। ਅੱਜ ਜਿਹੜੇ ਸਿੰਘ ਸੂਰਮੇ ਮਰਦ ਮੈਦਾਨੇ ਜੰਗ ਵਿੱਚ ਗਏ ਨੇ ਨਾ, ਉਹਦੇ ਪਿੱਛੇ ਉਹਨਾਂ ਦੀਆਂ ਮਾਵਾਂ ਦੀ ਤਾਕਤ ਹੈ ਜਿਹੜੀ, ਉਹਦੇ ਵਿੱਚੋਂ ਪ੍ਰਗਟ ਹੋ ਜਾਏਗੀ। ਬਲੱਗਣ ਸਾਹਿਬ ਕਹਿੰਦੇ ਨੇ
ਉਹ ਕਹਿੰਦੇ ਜਦ ਵੀ ਦੇਸ਼ ਨੇ ਖੂਨ ਦੀ ਮੰਗ ਕੀਤੀ ਹਮ ਹੀ ਹੱਸ ਕੇ ਭਰੀ ਪੰਜਾਬੀਆਂ ਨੇ। ਅੱਜ ਵਰਗਾ ਪੰਜਾਬ ਨਹੀਂ, ਅੱਧਾ ਪਾਕਿਸਤਾਨ ਤੇ ਦਿੱਲੀ ਤੱਕ, ਪੂਰਾ ਹਰਿਆਣਾ, ਹਿਮਾਚਲ ਦਾ ਬਹੁਤਾ ਭਾਗ, ਇਹ ਸਾਰਾ ਪੰਜਾਬ ਹੈ। ਅੱਜ ਤੇ ਪੰਜਾਬ ਚਿੜੀ ਦੇ ਪਹੁੰਚੇ ਜਿੰਨਾ ਰਹਿ ਗਿਆ, ਇਹਨੂੰ ਵੀ ਤੋੜ ਦਿੱਤਾ ਜਾਏਗਾ। ਇਹਨੂੰ ਮੇਰੀ ਪੋਲੀਟੀਕਲ ਤੌਰ ਤੇ ਆਉਣ ਵਾਲੇ ਸਮੇਂ ਦੀ ਭਵਿੱਖਬਾਣੀ ਸਮਝ ਲਿਓ, ਜਿੰਨੀ ਕੁ ਮੈਨੂੰ ਰਾਜਨੀਤਿਕ ਸਮਝ ਹੈ, ਟੁੱਟ ਜਾਏਗਾ ਪੰਜਾਬ। ਕਿਉਂਕਿ ਦੁਸ਼ਮਣ ਦੀ ਚਾਲ ਹੈ ਕਿ ਸਿੱਖ ਬਹੁ ਗਿਣਤੀ ਵਿੱਚ ਰਹਿਣ ਨਹੀਂ ਦੇਣੇ, ਇਹਨਾਂ ਨੂੰ ਇੰਨਾ ਘੱਟ ਗਿਣਤੀ ਵਿੱਚ ਕਰ ਦੇਣਾ ਕਿ ਮੁੜ ਕੇ ਕਦੇ ਸੱਤਾ ਵਿੱਚ ਨਾ ਆਉਣ। ਖੈਰ ਮੇਰੀ ਗੱਲ ਮੇਰੀ ਨਾ ਹੋ ਜਾਏ। ਬਲੱਗਣ ਸਾਹਿਬ ਪੰਜਾਬੀ ਮਾਂ ਦਾ ਸਵਾਲ ਲਿਖਦੇ ਨੇ, ਜਦ ਵੀ ਦੇਸ਼ ਨੇ ਖੂਨ ਦੀ ਮੰਗ ਕੀਤੀ ਹਮ ਹੀ ਹੱਸ ਕੇ ਭਰੀ ਪੰਜਾਬੀਆਂ ਨੇ, ਜਦ ਵੀ ਜ਼ੁਲਮ ਦੀ ਨਦੀ ਵਿੱਚ ਕਾਂਗ ਆਈ ਛਾਲਾਂ ਮਾਰ ਕੇ ਤਰੀ ਪੰਜਾਬੀਆਂ ਨੇ, ਰਚਿਆ ਕਿਤੇ ਸਵੰਬਰ ਦੇ ਵਿਧ ਮਾਤਾ ਬਈ ਲਾੜੀ ਮੌਤ ਜਾਂ ਬਰੀ ਪੰਜਾਬੀਆਂ ਨੇ, ਬਈ ਚੌਹਾਂ ਪਾਸਿਆਂ ਤੋਂ ਕਿਧਰੇ ਆਏ ਗੋਲੀ ਪਹਿਲਾਂ ਹਿੱਕ ਤੇ ਜਰੀ ਪੰਜਾਬੀਆਂ ਨੇ। ਉਹ ਲਿਖਦੇ ਨੇ ਕਿ ਪੰਜਾਂ ਨਦੀਆਂ ਦੀ ਧਰਤੀ ਹੈ ਜੱਗ ਉੱਤੇ, ਪੰਜਾਂ ਨਦੀਆਂ ਦੀ ਧਰਤੀ ਜੱਗ ਉੱਤੇ, ਜਿਹੜੀ ਮੌਤ ਦੀ ਹਿੱਕ ਤੇ ਵੱਸਦੀ ਹੈ, ਇੱਕੋ ਮਾਂ ਪੰਜਾਬਣ ਹੈ ਅਣਖ ਬਦਲੇ ਜਿਹੜੀ ਪੁੱਤ ਮਰਵਾ ਕੇ ਹੱਸਦੀ ਹੈ। ਪੁੱਤ ਮਰਵਾਉਣਾ ਕੋਈ ਖਾਲਾ ਜੀ ਦਾ ਵਾਰਾ ਨਹੀਂ, ਪੰਜਾਬੀਆਂ ਵਿੱਚੋਂ ਸਿੱਖ ਕੌਮ ਜਿਹੜੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਹੌਸਲਾ ਦੇ ਕੇ ਤੋੜਦੀਆਂ ਨੇ, ਪੁੱਤਰਾ ਕੌਮ ਲਈ ਆਪਣਾ ਆਪ ਨਿਸ਼ਾਵਰ ਕਰਦੇ, ਉਹਨਾਂ ਮਾਵਾਂ ਦਾ ਸੀਰ ਚੁੰਕੇ ਆ ਖਾਲਸਾ ਪੰਥ ਦੁਸ਼ਮਣ ਨਾਲ ਮੁਕਾਬਲਾ ਕਰਕੇ ਮੈਦਾਨੇ ਜੰਗ ਵਿੱਚ ਆਇਆ। ਹੁਣ ਅਬਦਾਲੀ ਦੀਆਂ ਫੌਜਾਂ ਸਾਹਮਣੇ ਨੇ, ਅਹਿਮਦ ਸ਼ਾਹ ਅਬਦਾਲੀ ਹਾਥੀ ਤੇ ਸਵਾਰ ਹੈ, ਉਹਦੇ ਵੱਡੇ ਵੱਡੇ ਜਰਨੈਲ ਹਰ ਹੱਲ ਕਰਦੇ ਫਿਰਦੇ ਨੇ, ਤੇ ਅਬਦਾਲੀ ਨੂੰ ਵੇਖ ਕੇ ਸਿੱਖਾਂ ਦਾ ਖੂਨ ਉਬਾਲਾ ਖਾ ਗਿਆ। ਮੈਂ ਇੱਕ ਦਿਨ ਡੰਡੇ ਦੀਵਾਨ ਵਿੱਚ ਲਾਈਨਾਂ ਬੋਲੀਆਂ ਸਨ, ਸਾਡੀ ਢਾਡੀ ਕਲਾ ਵਿੱਚ ਗਿਆਨੀ ਮਹਿੰਦਰ ਸਿੰਘ ਸੀ ਵੀ ਆ ਮੇਰੇ ਨਾਲ ਸੀਨੀਅਰ ਸਨ, ਉਹਨਾਂ ਨੇ ਇੱਕ ਬੈਂਤ ਲਿਖੀ ਸੀ ਬੜੇ ਕਮਾਲ ਦੀ। ਉਹ ਕਹਿੰਦੇ ਵੀ ਕਾਲੇ ਨਾਗ ਦੀ ਨੀਂਦ ਹਰਾਮ ਹੁੰਦੀ ਬੀਨ ਵੱਜਦੀ ਜਦੋਂ ਤਰਾਨਿਆਂ ਦੀ, ਕਾਲੇ ਨਾਗ ਦੀ ਨੀਂਦ ਹਰਾਮ ਹੁੰਦੀ ਬੀਨ ਵੱਜਦੀ ਜਦੋਂ ਤਰਾਨਿਆਂ ਦੀ, ਔਖੇ ਸਮੇਂ ਦੇ ਵਿੱਚ ਹੈ ਪਰਖ ਹੁੰਦੀ ਜਿਗਰੀ ਦੋਸਤਾਂ ਯਾਰ ਦੀਵਾਨਿਆਂ ਦੀ, ਸੂਰੇ ਮਰਦਾ ਕਲੇਜਾ ਚਾਕ ਕਰਦੀ ਸੀਨੇ ਵੱਜਦੀ ਤੇਗ ਜਾ ਤਾਨਿਆਂ ਦੀ, ਸਿਵੀਆ ਅਣਖ ਦੀ ਸ਼ਮਾ ਤੋਂ ਮੱਚ ਜਾਵੇ ਸਿੱਖ ਕੌਮ ਹੈ ਅਣਖੀ ਪਰਵਾਨਿਆਂ। ਅੱਜ ਅਣਖ ਦਾ ਸਵਾਲ ਹੈ, ਸਿੱਖ ਕੌਮ ਦੇ ਜਜਾਰੂ ਜੋਦੇ ਬੋਲੇ ਸੋ ਨਿਹਾਲ ਦੇ ਜਕਾਰੇ ਜਾ ਕੇ ਅੱਜ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨਾਲ ਟਾਕਰਾ ਲੈਣ ਵਾਸਤੇ ਅੱਗੇ ਵਧੇ ਨੇ। ਹੁਣ ਜਦੋਂ ਅਬਦਾਲੀ ਨੂੰ ਤੱਕਿਆ, ਸਿੱਖਾਂ ਦਾ ਖੂਨ ਉਬਾਲਾ ਖਾ ਗਿਆ, ਉਹਨਾਂ ਆਖਿਆ ਇਹ ਉਹ ਹੈ ਜਿਹਦੇ ਹੁਕਮ ਨਾਲ ਸਾਡੇ ਮਾਸੂਮ ਬੱਚੇ ਘੋੜਿਆਂ ਦੇ ਸੁੰਮਾਂ ਹੇਠਲ ਤਾੜ ਕੇ ਮਾਰ ਦਿੱਤੇ ਗਏ, ਇਹ ਉਹ ਹੈ ਜਿਹਦੇ ਹੁਕਮ ਨਾਲ ਸਾਡੇ ਬਜ਼ੁਰਗ ਮਾਂ ਬਾਪ ਨੂੰ ਘੋੜਿਆਂ ਦੇ ਸੁੰਮਾਂ ਥੱਲੇ ਲਤਾੜ ਕੇ ਬੇਰਹਿਮੀ ਦੇ ਨਾਲ ਮਾਰਿਆ ਗਿਆ। ਅੱਜ ਇਹ ਬਚ ਕੇ ਨਾ ਚਲਾ ਜਾਏ, ਪੰਜਾਬੀ ਦਾ ਸ਼ਹਿਰ ਕਹਿੰਦਾ ਭਾਵੇਂ ਕਿਤਨਾ ਵੀ ਜ਼ਬਰ ਤੇ ਜ਼ੁਲਮ ਹੋਵੇ, ਮਰਦ ਕੌਮਾਂ ਨਾ ਕਦੇ ਵੀ ਝੁਕਦੀਆਂ ਨੇ, ਭਾਵੇਂ ਕਿਤਨਾ ਵੀ ਜ਼ਬਰ ਤੇ ਜ਼ੁਲਮ ਹੋਵੇ, ਮਰਦ ਕੌਮਾਂ ਨਾ ਕਦੇ ਵੀ ਝੁਕਦੀਆਂ ਨੇ, ਹਾਰ ਹੁੱਟ ਕੇ ਕਦੇ ਨਾ ਬਹਿੰਦੀਆਂ ਨੇ, ਨਾ ਇਹ ਮਿੱਥੇ ਨਿਸ਼ਾਨੇ ਤੋਂ ਉੱਕਦੀਆਂ ਨੇ, ਮਾਰ ਮਾਰ ਥੱਕੇ ਜ਼ਾਲਮ ਲੋਕੇ ਨੂੰ, ਨਾ ਇਹ ਮਾਰ ਮਕਾਏ ਤੋਂ ਮੁੱਕਦੀਆਂ ਨੇ, ਵਿਕ ਜਾਂਦੇ ਨੇ ਭੁੱਖੀ ਜ਼ਮੀਰ ਵਾਲੇ, ਨਾ ਇਹ ਚੌਧਰ ਨਵਾਬੀ ਤੇ ਥੁੱਕਦੀਆਂ ਨੇ, ਬੇਪਰਵਾਹ ਨਾਲ ਲੁੱਕਦੀਆਂ ਘੁਰਨਿਆਂ ਵਿੱਚ ਸ਼ੇਰਾਂ ਤਰ੍ਹਾਂ ਨਾਲ ਖੇਤ ਵਿੱਚ ਬੁੱਕਦੀਆਂ ਨੇ। ਖਾਲਸਾ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਦਾ ਜਕਾਰਾ ਗਜਾ ਕੇ ਹੁਣ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਤੇ ਹਮਲਾ ਕਰਨ ਦੇ ਬਿਲਕੁਲ ਨੇੜੇ ਪਹੁੰਚ ਗਏ। ਪੰਜਾਬੀ ਦੇ ਸ਼ਹਿਰ ਦੇ ਬੜੇ ਕਮਾਲ ਦੇ ਸ਼ਬਦ ਨੇ, ਉਹ ਕਹਿੰਦਾ ਨਾ ਰੋਕੋ ਇਹਨਾਂ ਨੂੰ, ਨਿਰਦੇ ਮੁਸਾਫਰ ਨਿਰਾਸ਼ਾ ਦੇ ਨੇੜੇ ਝੁਕਦੇ ਨਹੀਂ ਹੁੰਦੇ, ਇਹ ਸੂਰ ਦੇ ਚੰਦਾ ਹਵਾਵਾਂ ਦੇ ਬੁੱਲੇ ਸਦਾ ਚੱਲਦੇ ਰਹਿੰਦੇ ਨੇ, ਰੁਕਦੇ ਨਹੀਂ ਹੁੰਦੇ, ਪਹਾੜਾਂ ਦੀ ਛਾਤੀ ਨੂੰ ਸੱਲਣੀ ਬਣਾ ਕੇ ਜੋ ਸੋਮੇ ਨਿਕਲਦੇ ਨੇ, ਸੁੱਕਦੇ ਨਹੀਂ ਹੁੰਦੇ, ਜਿਨ੍ਹਾਂ ਨੇ ਹਥੇਲੀ ਤੇ ਰੱਖੀ ਹੈ ਸੱਜਣੋ ਉਹ ਦੁਨੀਆਂ ਝੁਕਾਉਂਦੇ ਨੇ, ਝੁਕਦੇ ਨਹੀਂ ਹੁੰਦੇ। ਸਰਦਾਰ ਜੱਸਾ ਸਿੰਘ ਆਲੂਵਾਲੀਆ ਸਿੱਖਾਂ ਦੀ ਕਮਾਨ ਕਰਦਾ, ਜਦੋਂ ਵੇਖਿਆ ਸਾਹਮਣੇ ਹਾਥੀ ਉੱਤੇ ਬੈਠਾ ਅਹਿਮਦ ਸ਼ਾਹ ਅਬਦਾਲੀ, ਉਹਨੇ ਬੋਲੇ ਸੋ ਨਿਹਾਲ ਦਾ ਜਕਾਰਾ ਬੁਲਾ ਕੇ ਆਪਣੇ ਸਾਥੀਆਂ ਸਮੇਤ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਤੇ ਹਮਲਾ ਕੀਤਾ। ਬਲਵਾਈ

ਪਠਾਣਾ ਵਾਲੀ ਮੈਂ ਤਾਰ ਦਿੱਤਾ ਹੈ ਮੈਂ ਤੈਨੂੰ।

0: ਸਜਲਾ ਆਪਾਂ ਮੱਝੀ ਕੱਲੂ ਖਾਇਆ ਹਾ ਸਿੰਘਾ ਸਜਲਾ ਤੇਰਾ ਜੂ ਦਿੱਤਾ ਬੋਲ ਯਾਰ ਰੱਬਾ ਜੱਗ ਰਹਿੰਦੀਆਂ ਮਰਦਾ ਜੱਗ ਵਿੱਚ ਰਹਿੰਦੀਆਂ ਜੱਸਾ ਸਿਆਂ ਤੇਰੀਆਂ ਹਾਂ ਜੀ ਹਾਂ ਵਾਲਾ ਦੁਨੀਆਂ ਦਾ
1: ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਵੇਖਿਆ ਕਿ ਖਾਲਸਾ ਬਿਲਕੁਲ ਮੇਰੇ ਨਜ਼ਦੀਕ ਪਹੁੰਚ ਗਿਆ ਤੇ ਮੈਨੂੰ ਮੌਤ ਦੇ ਘਾਟ ਉਤਾਰੇਗਾ ਇੱਕਦਮ ਉਹਨੇ ਆਪਣੇ ਮਹਾਬਤ ਨੂੰ ਆਖਿਆ ਹਾਥੀ ਨੂੰ ਪਿੱਛੇ ਮੋੜ ਲੈ ਅਹਿਮਦ ਸ਼ਾਹ ਅਬਦਾਲੀ ਮੈਦਾਨ ਛੱਡ ਕੇ ਲਾਹੌਰ ਵੱਲ ਨੂੰ ਭੱਜ ਗਿਆ ਅਬਦਾਲੀ ਨੂੰ ਭੱਜਦਿਆਂ ਵੇਖ ਕੇ ਉਹਦੀ ਫੌਜ ਨੇ ਇੱਕ ਤਰੀਕੇ ਨਾਲ ਆਪਣੀ ਹਾਰ ਮੰਨ ਲਈ ਤੇ ਜਦੋਂ ਸਿੱਖਾਂ ਨੇ ਫੌਜ ਨੂੰ ਚਫੇਰਿਓਂ ਘੇਰਿਆ ਤੇ ਉਹਨਾਂ ਨੇ ਆਪਣੇ ਹਥਿਆਰ ਰੱਖ ਦਿੱਤੇ ਅਬਦਾਲੀ ਦੀ ਫੌਜ ਨੇ ਸਿੱਖਾਂ ਦੇ ਅੱਗੇ ਆਪਣੇ ਹਥਿਆਰ ਸੁੱਟ ਦਿੱਤੇ ਤੇ ਸਿੱਖਾਂ ਨੇ ਆਖਿਆ ਆਓ ਕਿਉਂਕਿ ਤੁਸੀਂ ਹਾਰ ਮੰਨ ਲਈਏ ਈਨ ਮੰਨ ਲਈਏ ਹੁਣ ਤੁਹਾਨੂੰ ਮੌਤ ਦੇ ਘਾਟ ਤੇ ਨਹੀਂ ਉਤਾਰਨਾ ਪਰ ਜਿਹਨਾਂ ਹੱਥਾਂ ਦੇ ਨਾਲ ਤੁਸੀਂ ਅੰਮ੍ਰਿਤਸਰ ਦਾ ਪਵਿੱਤਰ ਸਰੋਵਰ ਭਰਿਆ ਨਾ ਆ ਉਹਨਾਂ ਹੱਥਾਂ ਦੇ ਨਾਲ ਉਹਦੇ ਵਿੱਚੋਂ ਗਾਰ ਕੱਢੋ ਮਿੱਟੀ ਕੱਢੋ ਅਬਦਾਲੀ ਦੇ ਸਿਪਾਹੀਆਂ ਨੂੰ ਖਾਲਸਾ ਪੰਥ ਉੱਥੇ ਲਿਆਇਆ ਜਿਹੜਾ ਅੰਮ੍ਰਿਤਸਰ ਦਾ ਸਰੋਵਰ ਹੈ ਸਾਡੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਹਰਿਮੰਦਰ ਸਾਹਿਬ ਸੁਸ਼ੋਭਿਤ ਹੈ ਭਰ ਦਿੱਤਾ ਸੀ ਅਬਦਾਲੀ ਨੇ ਵੱਡੇ ਘੱਲੂਘਾਰੇ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਬਰੂਦ ਪਾ ਕੇ ਉੜਾ ਦਿੱਤਾ ਸੀ ਹੁਣ ਅੰਮ੍ਰਿਤ ਦਾ ਸਰੋਵਰ ਜਿਹੜਾ ਗਾਰ ਤੇ ਮਿੱਟੀ ਨਾਲ ਭਰਿਆ ਹੋਇਆ ਹੈ ਸਿੰਘਾਂ ਨੇ ਉਹ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਤੋਂ ਖਾਲੀ ਕਰਵਾਇਆ ਤੇ ਜਦੋਂ ਸਰੋਵਰ ਖਾਲੀ ਹੋ ਗਿਆ ਤੇ ਫਿਰ ਉਹਨਾਂ ਨੂੰ ਆਖਿਆ ਜਾਓ ਤੇ ਸਾਡੇ ਵੱਲੋਂ ਅਹਿਮਦ ਸ਼ਾਹ ਅਬਦਾਲੀ ਨੂੰ ਸੁਨੇਹਾ ਦੇ ਦਿਓ ਕਿ ਜੇ ਮਰਦ ਹੈ ਹੁਣ ਭੱਜੇ ਨਾ ਉਹ ਸਾਡੇ ਮਾਸੂਮ ਬੱਚਿਆਂ ਨੂੰ ਮਾਰ ਕੇ ਸਾਡੇ ਬਜ਼ੁਰਗ ਮਾਂ ਬਾਪ ਨੂੰ ਮਾਰ ਕੇ ਆਪਣੇ ਆਪ ਨੂੰ ਸੂਰਮਾ ਖਵਾਉਂਦਾ ਹੈ ਇਹ ਸੂਰਮਿਆਂ ਦਾ ਕੰਮ ਨਹੀਂ ਹੁੰਦਾ ਕਮਜ਼ੋਰਾਂ ਤੇ ਹਮਲਾ ਕਰਨਾ ਹੈ ਜੇ ਮਰਦ ਹੈ ਤੇ ਮੈਦਾਨੇ ਜੰਗ ਵਿੱਚੋਂ ਭੱਜਦਾ ਨਾ ਜੇ ਕਹਿ ਦਿਓ ਹੁਣ ਅਸੀਂ ਉਹਨੂੰ ਭੱਜੇ ਨੂੰ ਜਾਣ ਨਹੀਂ ਦੇਣਾ ਇਹ ਖਾਲਸੇ ਦਾ ਲਾਸਾਨੀ ਇਤਿਹਾਸ ਹੈ ਅਹਿਮਦ ਸ਼ਾਹ ਅਬਦਾਲੀ ਦੇ ਸਿਪਾਹੀਆਂ ਨੂੰ ਭੇਜਿਆ ਵੀ ਜਾਓ ਪਹਿਲੇ ਹਥਿਆਰ ਤੇ ਤੁਸੀਂ ਸੁੱਟ ਦਿੱਤੇ ਨੇ ਸਾਡੇ ਕੋਲ ਸਾਡੀ ਅਧੀਨਗੀ ਪ੍ਰਵਾਨ ਕਰ ਲਈ ਅਸੀਂ ਚਾਹੀਏ ਤੇ ਤੁਹਾਨੂੰ ਮਾਰ ਸਕਦੇ ਹਾਂ ਪਰ ਖਾਲਸਾ ਨਿਰਦਈ ਨਹੀਂ ਖਾਲਸਾ ਦਿਆਲੂ ਹੈ ਤੁਸੀਂ ਜੋ ਕੁਝ ਕੀਤਾ ਉਹਦੀ ਸਜ਼ਾ ਇਹ ਹੈ ਕਿ ਪਵਿੱਤਰ ਸਰੋਵਰ ਵਿੱਚ ਜਿਹੜੀ ਗਾਰ ਪਾਈ ਹੈ ਤੁਹਾਡੇ ਹੱਥਾਂ ਨਾਲ ਕਢਵਾਈ ਤੇ ਛੱਡ ਤੁਹਾਨੂੰ ਤਾਂ ਰਹੇ ਹਾਂ ਤਾਂ ਕਿ ਤੁਸੀਂ ਸਾਡਾ ਸੁਨੇਹਾ ਅਬਦਾਲੀ ਤੱਕ ਪਹੁੰਚਾ ਦਿਓ ਇਸ ਜੰਗ ਵਿੱਚ ਅਹਿਮਦ ਸ਼ਾਹ ਅਬਦਾਲੀ ਇੰਨਾ ਡਰ ਗਿਆ ਉਹਨੇ ਆਖਿਆ ਇਹ ਕੌਮ ਕਦੇ ਵੀ ਮੈਨੂੰ ਮਾਰ ਸਕਦੀ ਫਿਰ ਉਹ ਕਦੇ ਵੀ ਸਿੱਧਾ ਹੋ ਕੇ ਖਾਲਸੇ ਤੇ ਹਮਲਾਵਰ ਨਹੀਂ ਹੋਇਆ ਉਹ ਵੱਖ ਵੱਖ ਤਰੀਕੇ ਨਾਲ ਯਤਨ ਤੇ ਕਰਦਾ ਰਿਹਾ ਲੇਕਿਨ ਉਹਦਾ ਹੌਸਲਾ ਨਹੀਂ ਪਿਆ ਕਿ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਤੇ ਹਮਲਾ ਕਰ ਸਿੱਖਾਂ ਨੇ ਵੱਡੇ ਘੱਲੂਘਾਰੇ ਦਾ ਅਬਦਾਲੀ ਦੀ ਫੌਜ ਤੋਂ ਬਦਲਾ ਲੈ ਕੇ ਇਤਿਹਾਸ ਸਿਰ ਦਿੱਤਾ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਮੈਦਾਨੇ ਜੰਗ ਵਿੱਚ ਭੱਜਣ ਵਾਸਤੇ ਮਜਬੂਰ ਕਰ ਦਿੱਤਾ ਜਿੱਤ ਖਾਲਸੇ ਦੀ ਹੋਈ ਅਬਦਾਲੀ ਹਾਰ ਕੇ ਭੱਜ ਗਿਆ ਇਹ ਹੈ ਖਾਲਸੇ ਦਾ ਲਾਸਾਨੀ ਇਤਿਹਾਸ ਤੇ ਇੱਕ ਵਾਰੀ ਸਾਰੀ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿਰਜੇ ਖਾਲਸੇ ਦੀ ਮਹਾਨ ਕਮਾਈ ਦਾ ਧਿਆਨ ਧਰਕੇ ਸਾਰੇ ਪਿਆਰ ਨਾਲ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਇਹ ਜੰਗ ਵਿੱਚ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਹਰ ਰੋਜ਼ ਯਾਦ ਕਰਦੇ ਹਾਂ ਜਿਹਨਾਂ ਸਿੰਘਾਂ ਸਿੰਘੜੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦਕ ਬੰਦ ਕਟਵਾਏ ਪੁੱਠੀਆਂ ਖੱਲਾਂ ਲਹਾਈਆਂ ਖੋਪਰੀਆਂ ਤੁਰਵਾਈਆਂ ਇਹ ਸਾਡੇ ਸਾਰੇ ਸ਼ਹੀਦ ਨੇ ਗੁਰੂ ਕਿਰਪਾ ਕਰੇਗਾ ਕੱਲ੍ਹ ਨੂੰ ਮੇਰਾ ਯਤਨ ਹੋਏਗਾ ਜਦੋਂ ਅਸੀਂ ਅਰਦਾਸ ਕਰਦੇ ਹਾਂ ਜਿਹਨਾਂ ਪੁੱਠੀਆਂ ਖੱਲਾਂ ਲਹਾਈਆਂ ਉਹ ਸ਼ਹੀਦ ਜਿਹਦਾ ਨਾਂ ਹੈ ਭਾਈ ਜੈ ਸਿੰਘ ਖਲਕਟ ਬਹੁਤ ਘੱਟ ਗਾਵਿਆ ਜਾਂਦਾ ਆਪਾਂ ਕੱਲ ਨੂੰ ਗੁਰੂ ਰਹਿਮਤ ਕਰੇ ਉਹਨਾਂ ਦੇ ਇਤਿਹਾਸ ਨੂੰ ਸੰਖੇਪ ਰੂਪ ਵਿੱਚ ਸਮਝਣ ਦਾ ਯਤਨ ਕਰਾਂਗੇ ਅੱਜ ਲਈ ਜੋ ਵਕਤ ਨਿਰਧਾਰਿਤ ਸੀ ਉਹ ਆਪਣੀ ਮੰਜ਼ਲ ਤੇ ਚਲਾ ਗਿਆ ਖਾਲਸੇ ਦੇ ਮਹਾਨ ਕਿਰਦਾਰ ਨੂੰ ਪ੍ਰਣਾਮ ਕਰਦਾ ਹੋਇਆ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟ ਅਨਕੋਟ ਧੰਨਵਾਦ ਕਰਦਾ ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਆਪ ਜਿੰਨੀਆਂ ਵੀ ਸੰਗਤਾਂ ਗੁਰੂ ਦੇ ਚਰਨਾਂ ਵਿੱਚ ਆਏ ਹੋ ਮਹਾਰਾਜ ਤੁਹਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਆਪ ਸਭਨਾਂ ਦੇ ਕਾਰਜ ਰਾਸ ਕਰਨ, ਆਪ ਸਭਨਾਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਏਕਤਾ ਇਤਫਾਕ ਬਖਸ਼ਿਸ਼ ਕਰਨ, ਤੇ ਸਤਿਗੁਰੂ ਰਹਿਮਤ ਕਰਕੇ ਸਭ ਸਿੱਖਾਂ ਦੇ ਪਰਿਵਾਰਾਂ ਵਿੱਚ ਗੁਰਬਾਣੀ ਦਾ ਨਿਤਨੇਮ ਬਖਸ਼ਿਸ਼ ਕਰ, ਹਰ ਗੁਰਸਿੱਖ ਦੇ ਪਰਿਵਾਰ ਵਿੱਚ ਬਾਣੀ ਪੜ੍ਹੀ ਜਾਏ ਤਾਂ ਕਿ ਸਾਡੀ ਸਾਂਝ ਸ਼ਬਦ ਗੁਰੂ ਨਾ ਰਹਿ ਸਕੇ। ਭੁੱਲਾਂ ਦੀ ਖਿਮਾ ਕਰ ਦੇਣਾ, ਆਪ ਬੇਅੰਤ ਪਿਆਰ ਬਖਸ਼ਿਸ਼ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਤੁਹਾਡੇ ਖਜ਼ਾਨੇ ਭਰਪੂਰ ਕਰੇ। ਸਮਾਂ ਹੋ ਗਿਆ ਆਨੰਦ ਸਾਹਿਬ ਦੀਆਂ 6 ਪੌੜੀਆਂ ਗਹਿਣ ਕਰਨ ਦਾ, ਆਓ ਰਲ ਮਿਲ ਕੇ ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਗਹਿਣ ਕਰੀਏ, ਫਿਰ ਅਰਦਾਸ ਵਿੱਚ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰਾਏ ਸ੍ਰੀ ਹਰਕਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੈ ਧਾਈ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਨਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਥ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਂ ਨੀਤਾਣਿਆਂ ਦੇ ਤਾਂ ਨੀਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਾਰਾ ਸਾਹਿਬ ਬਾਣੀ ਦੇ ਪਾਠ ਅੰਮ੍ਰਿਤ ਗੁਰੂ ਬਾਣੀ ਦੇ ਕੀਰਤਨ ਗੁਰ ਇਤਿਹਾਸ ਦੀਆਂ ਲੜੀਵਾਰ ਵਿਚਾਰਾਂ ਢਾਡੀ ਵਾਰਾਂ ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੇ ਪਾਠ ਹੋਏ ਸਮੁੱਚੀ ਸੇਵਾ ਨਿਭਾਉਂਦੇ ਹਾਂ ਆਪ ਜੀ ਦੇ ਦਸਰਿਆਂ ਪਾਸੋਂ ਬੇਅੰਤ ਫੁੱਲਾਂ ਬਖਸ਼ ਦੇਣਾ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਸਰਬੱਤ ਦੇ ਕਾਰਜ ਰਾਸ ਕਰਨੇ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ ਭਾਈ ਜਤਿੰਦਰ ਸਿੰਘ ਤਿੰਨਾਂ ਦੀ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਪਰਿਵਾਰ ਵੱਲੋਂ ਅਰਦਾਸ ਹੈ ਸੇਵਕਾਂ ਨੂੰ ਤੰਦਰੁਸਤੀ ਦੀ ਦਾਤ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਣਾ ਜੀ ਅੰਗ ਸੰਗ ਹੋ ਕੇ ਸੇਵਕਾਂ ਦੀ ਸਹਾਇਤਾ ਕਰਨੀ ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਆਪ ਜੀ ਦੇ ਹਜ਼ੂਰ
ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਸੁੱਖ ਹੋਵੇ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰਹੀ। ਗਾਵੈ ਇੰਦਰਾਦ ਭਗਤ ਪਹਿਲਾਦਿਕ, ਆਤਮ ਰਸ ਜਿਨ ਜਾਣਿਓ। ਕਬ ਕਲ ਸੁਜਸ ਗਾਵੋ।

ਗੁਰ ਸੇਵੀਆ ਅਹਨਿਸ ਸਹਜ ਸੁਭਾ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਹੋਵੇ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਤੋਦ ਡਿੱਠਾ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦਾ ਜਿਸ ਪਾਸ ਬੈਠਿਆ ਸੋ ਹੀ ਸਭਨਾ ਦਾ ਜਿਸ ਪਾਸ ਬੈਠਿਆ ਸੋ ਹੀ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ

ਸੋ ਐਸਾ ਹਰ ਧਿਆਈਐ ਮੇਰੇ ਜੀਆੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਇਆ ਤਹੈਂ ਉਪਾਦ ਗਤ ਕੀਨੀ ਵੱਡ ਭਾਗੀ ਹਾਰ ਜਪਨਾ ਜਨ ਨਾਨਕ ਕਾ ਗੌਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ

ਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜੇ ਵਾਹ ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਂ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਇ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਵਨਾਸੀ ਤਾਂ ਕਿ ਸੇਵਨ ਬਿਰਤੀ ਜਾਸੀ, ਅਨੰਦ ਕਰਹਿ ਤੇਰੇ ਦਾਸਾ ਜਾ ਪੂਰਨ ਹੋਈ। ਆਸਾ ਬਿਲਾਵਨ ਮਹੱਲਾ ਪੰਜੇ ਵਾਹ ਤਾਤੀ ਵਾਹ ਨ ਲੱਗਈ, ਪਾਰ ਬ੍ਰਹਮ ਸ਼ਰਣ ਆਈ, ਚੋ ਗਿਰਦ ਹਮਾਰੇ ਰਾਮ ਘਾਰ, ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਅਗੁੰਤ ਦਿਆਈ, ਕਾਲੀ ਮਲਾਈ ਰਹਾਉ। ਰਾਖ ਲਈਏ ਤੇ ਰੱਖਣ ਹਾਰ, ਸਾ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਬੋ ਚਿਤ ਬਨੀ, ਉਦਮ ਕਰੂ ਉਠ ਨੀਤ, ਹਰ ਕੀਰਤਨ ਕਾ ਆਹਰੂ, ਹਰ ਦੇਹੁ ਨਾਨਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ, ਤਿਤ ਕਰ ਗਾਵਹੁ ਸੋਹਿਲਾ, ਸੇਵ ਰਿਹੋ ਸੇਜਣ ਹਾਰ, ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨੈਤ ਨੈਤ ਜੀਅੜੈ ਸਮਾਲਿਅਨ, ਦੇਖੇ ਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ, ਸੰਬਤ ਸਾਹਾ ਲਿਖਿਆ ਮਿਲ ਕਰ ਪਾਪ ਹੋ ਤੇਲ, ਦੇਹੋ ਸੱਜਣ ਅਸੀਸੜੀਆ, ਜਿਉਂ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ, ਸਦੜੈ ਨਿਤ ਪਵਨ, ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ ਰਗ ਸੰਹਲਾ ਪਹਿਲਾਂ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਅਕ ਵਡਾਈ ਤੋਏ ਰਹਾਉ। ਵਿਸਵੇ ਚਸਗਿਆ ਘੜੀਆ ਪਹਿਰਾ, ਤਿੱਤੀ ਵਾਰੀ ਮਾਹ ਹੋਵਾ, ਸੂਰਜ ਏਕੋ ਰੁੱਤ ਅਨੇਕੋ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਤਾਲ ਰਵ ਚੰਦ ਦੀਪਕ ਬਨੈ, ਤਾਰਕਾ ਮੰਡਲ ਜਨਕ ਮੋਤੀ, ਧੁੱਪ ਮਲਿਆਨ ਲੋ ਪਵਨ ਚਬਨੂ ਕਰੇ, ਸਗਲ ਬੁਨ ਰਾਏ ਫੂਲ ਅੰਤ ਜੋਤੀ, ਕੈਸੀ ਆਰਤੀ ਹੋਏ ਪਵ ਖੜਨਾ ਤੇਰੀ ਆਰਤੀ, ਅਨਹਤਾ ਸਬਦ ਵਾਹ ਜੰਤ ਭੇਰੀ ਰਹਾਉ। ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕੋ, ਸਹਿਸ ਮੁਤ ਨਾਇਕ ਤੋਹੀ, ਸਹਿਸ ਪਦ ਬਿਮਲ ਨਾਲ ਏਕ ਪਦ ਗੰਧ ਬੈਨ, ਸਹਿਸ ਤਬ ਗੰਧ ਵਿੱਚ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾ ਕੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੇ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਤ ਮਨੋ, ਅਨੰਦ ਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਕੋ, ਹੋਏ ਜਾ ਤੇ ਤੇਰੇ ਨਾਏ ਵਾਸਾ। ਰਗ ਗੌੜੀ ਪੂਰੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਪਹ ਭਰਿਆ, ਮਿਲ ਸਾਧੂ ਕੰਡਲ ਕੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲੇ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਾਢਨ ਡੌਤ ਪੁਨ ਵੱਡਾ ਹੈ ਰਹਾਉ। ਸਾਕਤ ਹਾਰਾ ਸਾਧਨਾ ਜਾਣਿਆ, ਤਿਨੇ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ, ਜਮਕਾਲ ਸਹਿ ਸੇ ਡੰਡਾ ਹੈ, ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਕੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ।

ਕੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਓ ਦਕਟੇ ਦਿਨ ਸੁਰੈਣਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਈ ਪੀ ਆਵੈ ਇਹੋ ਰਸ ਅਕਾ

ਕਹੋ ਨਾਨਕ ਸਭ ਕੋਈ ਨਾਉਂ ਨਾ ਜਾਣੀ ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਆਏ ਸ੍ਰੀ ਹਰ ਕਿਸ਼ਨ ਧਿਆਈਆ ਜਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨੀ ਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਆਪ ਜੀ ਦੇ ਸਰੂਪ ਦੀ ਸੇਵਾ ਕਰਦਿਆਂ ਸੋਲਾ ਸਾਹਿਬ ਬਾਣੀ ਦੇ ਪਾਠ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਹੁਣ ਕਿਰਪਾ ਕਰੋ ਆਪਣੇ ਨਿੱਜ ਅਸਥਾਨ ਤੇ ਵਿਰਾਜਮਾਨ ਹੋ ਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰਨਾ ਜੀ ਸੁੱਖ ਹੋਵੇ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਨਾਮ ਹਰ ਨਾਮ ਜਿਨਾ ਨਾਨਕ ਸਤ ਗੋਰਾ ਤਿਨਹਾਰ ਪੂਜੇ

ਨਾਨਕ ਚਾਉ ਏਹੋ, ਨਾਨਕ ਚਾਉ ਏਹੋ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।

निरपहु निर्वैरु अकाल मूरत अजूनी

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਤੇ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੁ ਸੰਤ ਜਨ ਹੋ ਗੁਣ ਗਾਵਹਿ ਗੋਵਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਹੈ ਘਰ ਵਾਜਹਿ ਸ਼ਬਦ ਕਨੇਰੇ ਰਾਮ ਅੰਗ ਸਤ ਸੌ

ਫਿਰ ਦੇਹ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵਿਖੇ ਹਾਦਰਾ ਹਦੂਰ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਦਾ ਦੇ ਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਈ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾ

ਸਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ

ਨਾਨਕ ਭਵਹਿ ਨਾ ਭਿਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ। ਪੰਚ ਪ੍ਰਵਾਨ ਪੰਚ ਪ੍ਰਧਾਨ

ਮਖੂਰ ਅਸੰਖ ਅਮਰ ਕਰ ਜਾਹੀ ਜੂਰ ਅਸੰਖ ਗਲ ਵੱਢ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੀਸ਼ ਮਲ ਭਖ ਖਾਹੀ ਅਸੰਖ

ਈਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਈ ਜੀਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ।

ਖਾਇਕ ਆਖਣ ਪਾਈ ਉਹ ਜਾਣੈ ਜਿਤਿਆ ਮੋਹਿ ਖਾਈ ਆਪੇ ਜਾਣੈ ਆਪੇ ਦੇ ਆਖੈ ਸੇ ਭੇ ਕੇਈ ਕੇ ਜਿਸਨੋ ਬਖਸੇ ਸਿਫਤ ਸਾਲਾਹੁ ਨਾਨਕ ਪਾਤਸ਼ਾਹੀ ਪਾਤਸ਼ਾਹੁ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਹੇ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ

ਕੀਤੇ ਹੋਰ ਕਰੀ ਹੀ ਤਾਂ ਆਖ ਨਾ ਸਕਹਿ ਕੀ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਨਾਦ ਅਨੇਕੋ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸੋ ਕਹੀਅਨ ਕੀਤੇ ਗਾਵਣ ਹਾਰੇ ਗਾਵੈ ਤੁਹਣ ਪਹੁਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ

ਗਾਵਨ ਪੰਡਿਤ ਪੜਨ ਰਹੀ ਸਰ ਜੁਗ ਜੁਗ ਵੇਦਾਂ ਨਾਲੀ ਗਾਵੇ ਮੋਹਣੀਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੀ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਹਾਰੇ ਸੇਈ ਤਦਨੋ ਗਾਵਹਿ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ।

ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ।

ਤਿੱਥੇ ਸੋਹਨ ਪੰਜ ਪਰਵਾਨ ਨਦਰੀ ਕਰਮ ਪਵੇ ਨੀਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਇਆ ਜਾਪੈ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕੀਤੇ ਬਰਮੇ ਘਾਟ ਘੜੀਏ ਹੈ ਰੂਪ ਰੰਗ ਕੀ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਬਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਈ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰ

ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤੁਐ ਪ੍ਰਸਾਦ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੀਹ। ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਿਣਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ। ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਭੁਜੰਗ ਪ੍ਰਿਆਤ ਛੰਦ ਨਮਸਤੂੰ ਅਕਾਲੇ ਨਮਸਤੂੰ ਕਿਰਪਾਲੇ ਨਮਸਤੂੰ।

ਹੈ, ਨਿਰਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਜਨਮ ਹੈ, ਅਵਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਪੰਜ ਹੈ, ਅਝੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ।

ਭੁਜੰਗ ਪ੍ਰਯਾਤ ਛੰਦ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਨੀ ਕਲੰਕੀ ਸਰੂਪੇ ਨਮੋ ਰਾਜ ਰਾਜੇਸਵਰੰਗ ਪਰਮ ਰੂਪੇ ਨਮੋ ਜੋਗ ਜੋਗੇਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸਵਰੰਗ ਪਰਮ ਬ੍ਰਿਧੇ ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਬੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰਗ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰਗ ਪੁਰਸ਼ਪਾਲੰਗ ਸਦਾ ਸਰਬਦਾ ਸਿੱਧ ਦਾਤਾ ਦਿਆਲੰਗ ਅਛੇਦੀ ਅਭੇਦੀ ਅਨਾਮੰਗ ਕਾਮੰਗ ਸਮਸਤ ਪਰਾਜੀ ਸਮਸਤ ਸਤਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੇਸ ਹੈ ਭੁਜੰਗ ਪ੍ਰਯਾਤ ਛੰਦ ਅਗਾਧਿ ਅਬਾਧਿ ਅਨੰਦੀ ਸਰੂਪੇ ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮਸਤੁੰਗ ਨਿਰਨਾਥੇ ਨਮਸਤੁੰਗ ਪਰਮਾਥੇ ਨਮਸਤੁੰਗ ਅਗੰਜੇ ਨਮਸਤੁੰਗ ਅਭੰਜੇ ਨਮਸਤੁੰਗਾ ਕਾਲੇ ਨਮਸਤੁੰਗਾ ਪਾਲੇ ਨਮੋ ਸਰਵ ਦੇਸੇ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਭੀਤੰਗ ਨਮੋ ਸਰਵ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਬਦਾ ਰਿਧ ਸਿਧੰਗ ਨਿਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਕਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜ

ਕਾਲ ਧਰਮੰਗ ਅਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛੰਦ ਤਵੈ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਬ ਮਾਨਤਰ ਮਾਨ ਦੇਵ ਭੇਵ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂਪ।

ਧਾਮ ਬਿਹੀਨ ਭੀਖਤ ਧਾਮ ਹੂ ਨਹਿ ਜਾਹੇ ਸਰਵਮਾਨ ਸਰਵਧਰਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇ

ਚੱਕਰ ਬੱਕਰ ਫਿਰ ਝੱਤਰ ਚੱਕ ਮਾਨਾਈ ਪ੍ਰਤੀ ਨ ਲੋਕ ਚਾਹੁੰਦਾ ਹੈ ਕਿ ਬਖੈ ਜਗ ਜਾਪ ਹੀ ਜੇਹ ਜਾਪ ਆਦ ਦੀਵਨ ਆਦ ਮੂਰਤ ਥਾਪਿਓ ਸਭੈ ਜੇਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵਰ ਚਿਉ ਸਵਯੰ ਪਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਭਰਮ ਰਹਿਤ ਭੂਤ ਅਲਖ ਅਭੀਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਘਾਇਕ ਸਰਵ ਕੋ ਪ੍ਰਤਿਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਭੇਖ ਸਰਵ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵਹੀ ਬਹੁ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸਦਿਨ ਅਨਾਸ ਆਜਾਨ ਬਾਹੋ ਸਾਹਾਨ ਸਾਹੋ ਰਾਜਾਨ ਰਾਜਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗ ਗਤਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁੱਤ ਪ੍ਰਚੰਡ ਮਿਥ ਗਤ ਅਖੰਡ ਅਲਸੈ ਕਰਮ ਅਦਰਸੈ ਧਰਮ ਸਰਬਾ ਪ੍ਰਣਾਢਿਆ ਅੰਡਣ ਵਾਢਿਆ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀ ਸੈ ਅਦਿਸੈ ਅਦ੍ਰਸੈ ਅਕ੍ਰਸੈ ਭਗਵਤੀ ਛੰਦ ਤਵੈ ਪ੍ਰਸਾਦ ਕਥਤੇ ਕਿਆ ਸੁਜ ਦਿਸੈ ਕਿਆ ਭਿਜ ਭਿਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕਿਆ ਕਿਆ ਦਿੱਤ ਸੋਕੈ ਕੇ ਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਵਾਹ ਹੈ ਕਿ ਧਰਮੰਗ ਤੁਜਾ ਹੈ ਕਿਆ ਸੋਖ ਵਰਨੈ ਕਿ ਸਰਬਾ ਅਪਰਣੈ ਕਿ ਜਗਤੰਗ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦਿ ਅਦੇਵ ਹੈ ਕਿ ਆਪ ਅਭੀਵ ਹੈ ਕਿ ਚਿਤਰੰਗ ਵਿਹੀਨ ਹੈ ਕਿ ਇੱਕ ਅਧੀਨ ਹੈ ਕਿ ਰੋਜੀ ਰਜਾ ਕਹਿ ਰਹੀ ਮੈਂ ਰਿਹਾ ਕਹਿ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਿਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਵਤਰ ਮਨ ਹੈ ਕਿ ਸਰਵਤਰ ਦਾਨ ਹੈ ਕਿ ਸਰਵਤਰ ਗੌਣ ਹੈ ਕਿ ਸਰਵਤਰ ਭਵਨ ਹੈ ਕਿ ਸਰਵਤਰ ਦਿਸ ਹੈ ਕਿ ਸਰਵਤਰ ਭਿਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੱਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾਹੂ ਕਿ ਸਰਵਤਰ ਭਾਹੂ ਕਿ ਸਰਵਤਰ ਦਿਸ ਹੈ ਕਿ ਸਰਵਤਰ ਭਿਸ ਹੈ ਕਿ ਸਰਵਤਰ ਕਲ ਹੈ ਕਿ ਸਰਵਤਰ ਪਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦਿਸ ਹੈ ਕਿ ਸਰਵਤਰ ਭਿਸ ਹੈ ਕਿ ਸਰਵਤਰ ਮਨ ਹੈ ਸਦੈ ਵੰਗ ਪ੍ਰਧਾਨ ਹੈ ਕਿ ਸਰਵਤਰ ਜਪ ਹੈ ਕਿ ਸਰਵਤਰ ਥਾਪ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਬੰਗ ਕਲੀਮੈ ਕਿ ਪਰਮੰਗ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜੂ ਹੈ ਤਮਾਮੁਲ ਰਜੂ ਹੈ ਹਮੇਸੁਲ ਸਲਾਮੈ ਸਲੀਖਤ ਮੁਦਾਮੈ ਗਨੀਮੁਲ ਸਿਕਸਤੈ ਗਰੀਬਲ ਪਰਸਤੈ ਬਿਲੁੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮੈ ਰਜੂਅਲ ਨਿਧਾਨੈ ਹਰੀਫਲ ਅਜੀਮੈ ਰਜਾਇ ਕੁ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਵਾਹ ਹੈ ਸੁਜੁਗਤ ਸੁਦਾ ਹੈ ਸਦੈਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗਾਧ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰਗ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਬ ਭਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਸ਼ੂਤ ਹੈ ਕਿ ਨਰਕੰਗ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰਗ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੀਖ ਹੈ ਅਲੇਖ ਹੈ
अपरम है, अकर्म है, अनाद है, जुगाद है, अजय है, अभय है, अभूत है, अतूत है, अनाश है, उदास है, अतंध है, अबंध है, अभक्त है, विरक्त है, अनाश है, प्रकाश है, निचिंत है, सुनिंत है, अलिख है, अधिक है, अलेख है, अपेख है, अटाह है, अगाह है, असंभ है, अगम्भ है, अनिल है, अनाद है, अनित है, सुनित है, अजात है, अजाद है, चरपट छंद त्व प्रसाद, सर्वंग हंता, सर्वंग गंता, सर्वंग ख्याता, सर्वंग ज्ञाता, सर्वंग हर्ता, सर्वंग कर्ता, सर्वंग प्राणंग, सर्वंग त्राणंग, सर्वंग कर्मंग, सर्वंग धर्मंग, सर्वंग जुगता, सर्वंग मुक्ता, रसावल छंद त्व प्रसाद। नमो नरकनाशे सदैवं प्रकाशे अनंगं स्वरूपे अपंगं विभूते परमाथं परमाथे सदा सर्वसाथे अगाध स्वरूपे निर्बाध विभूते अनंगी अनामेत्र भंगी त्रकामे नृभंगी स्वरूपे सर्वंगी अनूपे न पुत्रै न पुत्रै न सत्रै न मित्रै न तातै न मातै न जातै न पातै निरसाकं सरीक है अमितो अमीक है सदैवं प्रभा है अजय है अजा है भगवती छंद त्व प्रसाद। के जाहर जहूर है के हाजर हजूर है हमेशल सलाम है समस्तल कलाम है के साहिब दिमाग है के हुसनल चराग है के कामल करीम है के राज करहीम है के रोजी देहंद है के राज करहिंद है करीमल कमाल है के हुसनल जमाल है गनीमल खिराज है गरीबल निवाज है हरीफल सिकन है हिरासल फिकन है कलंकंग प्रणास है समस्तल निवास है अगंजुल गनीम है रजाय करहीम है समस्तल जबा है के साहिब किरा है के नरकंग प्रणास है बहस्तुल निवास है के सर्वल गवन है हमेशल रवन है तमामुल तमीज है समस्तल अजीज है परंग परम ईस है समस्तल अदीस है अदेशल अलेख है हमेशल अपेख है जमीनल जमा है अमीकुल इमा है करीमुल कमाल है के जुरत जमाल है के चलंग प्रकाश है के मितो सबास है कि अजव स्वरूप है कि अमितो विभूत है कि अमितो पसा है कि आत्म प्रभा है कि अचलंग अनंग है कि अमितो अपंग है मद पार छंद त्व प्रसाद मुन मन प्रणाम गुणगन मुदाम अरभर अगंज हर नर प्रपंज अनगन प्रणाम मुन मन सलाम हर नर अखंड बरनर अमंड अनुभव अनास मुन मन प्रकाश गुणगन प्रणाम जल थल मुदाम अनशिज अंग आसन अपंग उपमा अपार गत मित उदार जल थल अमंड दिस विस अपंड जल थल महंत दिस विस बेअंत अनुभव अनास तृथ धर तुरास आजान बाहु एक सदाहु ओंकारयाद कथनी अनाद खल खंड ख्याल गुरबर अकाल कर कर प्रणाम चित चरण नाम अनशिज गात अजज न बात अन झंज गात अनरंज बात अनटुट भंडार अनठट अपार आडीठ धर्म अदीठ कर्म अणभ्रण अनंत दाता महंत हर बोल मना छंद त्व प्रसाद। करुणालय है अरकालय है खलखंडन है महमंडन है जगतेश्वर है परमेश्वर है खल कारण है सर्व उबारन है त्रित के तरन है जग के कर्ण है मनमान्य है जगजान्य है सर्वंग पर है सर्वंकर है सर्वपास्य है सर्वनाश्य है करुणाकर है विसंबर है सर्वेश्वर है जगतेश्वर है ब्रह्मंडस है खलखंडस है परते पर है करुणाकर है जपा जाप है थपा थप है कृता कृत है अमृतामृत है अमृतामृत है करुणाकृत है अकृता कृत है तरणी तरित है अमितेश्वर है परमेश्वर है अकृता कृत है अमृतामृत है अजबा कृत है अमृतामृत है नरनायक है खलकायक है विसंबर है करुणालय है नृपनायक है सर्वपायक है पवपंजन है अरगंजन है रिपतापन है जपजापन है अकलंकृत है सर्वाकृत है कर्ता कर है हर्ता हर है परमात्म है सर्व आत्म है आत्म बस है जस के जस है पुजंग प्रयात छंद। नमो सूर्य सूर्ये नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग ताम संग शांत रूपे नमो परम तत्तंग तत्तंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो जुद जुद्धे नमो ज्ञान ज्ञाने नमो पूज पूजे नमो पान पाने नमो कलह कर्ता नमो शांत रूपे नमो इंद्र इंद्रे अनादंग विभूते कलंकार रूपे अलंकार अलंके नमो वास वासे नमो बांक बंके अपंगी स्वरूपे अनंगी अनामे त्रिपंगी त्रकाले अनंगी अकामे एक वचरी छंद अजय अल अपय अभय अपू अजू अनास अकाश अगंज पांज अलख अपख

ਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲਾ ਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਬਿਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਬਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਨੀਮੇ ਹਰਿਅੰ ਕਰੀ ਮੁਲ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸਵਯੰ ਪਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ

ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤੁਐ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸਿਧਾਰਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸਿਖੈ ਵੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਉਣ ਆਹਾਰ ਜਤਿ ਜਤ ਧਾਰ ਸਭੈ ਸੁਭ ਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸੁਨਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਰ ਵਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੂਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗਡਾਣ ਕੇ ਤੋੜਨ ਹਾਰ ਸੁਬਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਿਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜੋਹੰਤਰ ਲੋਕ ਕੋ ਰਾਜ ਕਰੈਂਗੇ ਕੋਟ ਸਨਾਨ ਗਜਾ ਦਿਖਦਾਨ ਅਨੇਕ ਸੋ ਅੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹ ਤਰੈਂਗੇ ਕਹਾ ਭਯੋ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਖ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਯੋ ਪਰਲੋਕ ਗਵਾਇਓ ਵਾਸ ਕੀਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸਰ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਸਾ ਮਹਿ ਕਾਹੂ ਪਸ਼ਾਹ ਕੋ ਸੀਸ ਨਿਵਾਯੋ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ

ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚਾਹ ਪਈ। ਹਮਰੀ ਕਰੋ ਹੱਥ ਦਾ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਿਪਾਰਾ। ਹਮਰੇ ਦੁਸ਼ਟ ਸਬੈ ਤੁਮ ਘਾਵ ਹੋ, ਆਪ ਹੱਥ ਦਾ ਮੋਹ ਬਚਾਵ ਹੋ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਹੈ ਸਬੈ ਕਰਤਾਰਾ। ਮੋਰ ਅੱਛਾ ਨਜ ਕਰਦਾ ਕਰੀਏ, ਸਭੈ ਰਨ ਕਉ ਆਜ ਸੰਘਰੀਏ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹਿ ਛਾੜ ਕੋਈ ਅਵਰ ਨਾ ਧਿਆਊ, ਜੋ ਅਵਰ ਚਾਹੋ ਸੋ ਤੁਮ ਤੇ ਪਾਊ। ਸੇਵਕ ਸਿੱਖ ਹੈ ਹਮਾਰੇ ਤਾਰੀਏ ਹੈ, ਚੁਨ ਚੁਨ ਸਤਰ ਹਮਾਰੇ ਮਾਰੀਏ ਹੈ। ਆਪ ਹੱਥ ਦੈ ਮੁਜੈ ਉਬਰੀਏ, ਮਰਨ ਕਾਲ ਕਾ ਤਰਾਸ ਨਿਵਰੀਏ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰੀਏ ਹੋ ਰੱਛਾ। ਰਾਖ ਲਿਹੋ ਮੋਹਿ ਰਾਖਨਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤਮੋਹ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹਿ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਸ਼ਨ ਉਪਜਾਇਓ। ਆਦਿਅੰਤ ਇਕ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ। ਨਮਸਕਾਰ ਤੁਸਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇ ਤੇ ਬਦਨ ਸ੍ਰਿਸ਼ਟ ਸਭ ਧਾਰ, ਆਪ ਆਪਣੀ ਬੂਝ ਉਚਾਰ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਬੇਕਾਰ ਨਿਰਲੰਬ, ਆਦਿ ਅਨੀਲਾ ਨਾਦ ਸੰਭ। ਤਾ ਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ। ਤਾ ਕੋ ਕਰਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ। ਆਪ ਆਪਣੀ ਬੁੱਧ ਹੈ ਜੀਤੀ, ਬਰਨਤ ਭਿੰਨ ਭਿੰਨ ਤੋ ਹਿ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਭਯੋ ਰਾਵ ਕਹਿ ਭੂਪਾ। ਅੰਡਜ ਜੀਰਜ ਸੀਤਜ ਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਕਹੂ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਪਯੋ ਸੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ, ਆਦ ਜੁਗਾਦ ਸਰੂਪ ਸਿਅੰ ਭਵ। ਅਵਰਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇਸ ਤੁਜਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੀ ਨਿਹਰ ਹੋ, ਤਾਂ ਕਿ ਤਾਪ ਤਨਕ ਮਹਿ ਹਰ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ। ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਂਸ ਤੇ ਤਾਹੀ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹੱਥ ਦੈ ਲੇਹ ਉਬਾਰੀ। ਸਰਬ ਠੌਰ ਮੋਹੋ ਹੋ ਸਹਾਈ, ਦੁਸ਼ਟ ਦੋਖ ਤੇ ਲੇਹ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋਸ਼ੈ ਕਰਤਾ। ਸ੍ਰੀ ਅਸਤੁ ਜਬ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨਵਾਂਸ਼ਤ ਫਲ ਪਾਵੈ ਸੋਈ, ਦੁਖ ਨ ਤਸੈ ਵਿਆਪਤ ਕੋਈ। ਅੜਿਲ ਸੁਨੈ ਗੁੰਗ ਜੋ ਯਾਹੇ, ਸੁਰਸ ਨਾ ਪਾਵਈ। ਸੁਨੈ ਮੂੜ ਚਿਤ ਲਾਏ, ਚਤੁਰਤਾ ਆਵਈ। ਦੁਖ ਦਰਦ ਭਉ ਨਿਕਟ, ਨਾ ਤਿਨ ਨਰਕੇ ਰਹਿ। ਹੋ ਜੋ ਯਾ ਕੀ ਏਕ ਵਾਰ, ਚੌਪਈ ਕੋ ਕਹੈ ਚੌਪਈ। ਸੰਬਤ ਸਤਰਹਿ ਸਹਿਸ ਭਣਿਜੈ, ਅਰਧ ਸਹਿਸ ਫੁਨ ਤੀਨ ਕਿਹਜੈ। ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤੁਦਰਵ ਗ੍ਰੰਥ ਸੁਧਾਰਾ। ਸਵਈਆ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕਉ ਆਂਖ ਤਰੇ ਨਹੀਂ ਆਨੇ। ਓ ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨਾ ਮਾਨਿਓ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈਆ ਸਬਦੋਤਾ ਗਾਵ ਹੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਆ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰਸਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀ ਇਹ ਵਡਿਆਈਆ ਕਹਿ ਨਾਨਕ ਸੁਨੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸੱਚ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਵਾਜ ਹੋ ਕਿਆ ਕਰੇ ਵਿਚਾਰੀਆ ਤਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਹ ਸੁਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਵਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨ ਕਾ ਮੋਹ ਟੁੱਟਾ ਤਨ ਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰੇ ਹੋ ਕਥਕੀ ਕਰਹਿ ਕਹਾਣੀ ਕਰਹਿ ਕਹਾਣੀ ਕਥ ਕੇਰੀ ਕਿਥ ਦੁਆਰੇ ਪਾਈਐ ਤਨ ਮਨ ਧਨ ਸਭ ਸੋਪ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨਿਉ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਨੋ ਸੰਤ ਹੋ ਕਥ ਹੋ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਦ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟ ਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੁ ਆਖ ਵਖਾਣ ਆਏ ਆਖ ਹੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੀਰੀ ਬੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨਿਆ ਦਿੱਖੀ ਵਾਲ ਹੁਣ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੇ ਤਿਵ ਚਲਹਿ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੇ ਤਿਵੈ ਚਲਹਿ ਜਿਨਾ ਮਾਰਗ ਪਾਵ ਹੇ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵ ਹੇ ਜਿਸਨੂੰ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰੈ ਸੁਖ ਪਾਵ ਹੇ ਕਹਿ ਨਾਨਕ ਸੱਚੇ ਸਾਹਿਬ ਜਾ ਭਾਵੈ ਤਿਵੈ ਚਲਾਵ ਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਿਰ ਹੈ ਕਨੇਰੇ ਕਰਹਿ ਗੱਲਾ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਨੀ ਧਿਆਇਆ
ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਹਿ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵ ਹੋ ਸਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵਜਾਏ ਜੀਓ ਮੈਲੇ ਬਾਹਰ ਹੋ ਨਿਰਮਲ ਜੀਓ ਤਾਂ ਮੈਲੇ ਤਿਨ ਜਨਮ ਜੂ ਹੈ ਹਾਰਿਆ ਇਹ ਤਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰ ਹੈ ਜੋ ਬੇਤਾਲਿਆ ਕਹਿ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਹੈ ਹਾਰਿਆ ਜੀਓ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੀ ਸੇ ਵਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਆਹ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਨੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁਛੋ ਬਵੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆ ਸਰਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰਿਕ ਪਾਣੀ ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਖਤ ਆਪ ਉਪਾਏ ਕਿਆ ਕਰਤਾ ਪੇ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਗੁਰੂ ਬੱਜ ਹੋ ਤੱਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋ ਅਨੰਦਨ ਹਰ ਲਿਵ ਲਾਗਿਆ ਜਾਗਤ ਰਹਿਣ ਵਿਹਾਣੀ ਮਾਤਾ ਕਿਦਰ ਮਹਿ ਪ੍ਰਤਪਾਲ ਕਰੇ ਸੋ ਕਿਆ ਮਨੋਹੋ ਵਿਸਾਰੀਐ ਮਨੋਹੋ ਕਿਉ ਵਿਸਾਰੀਐ ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹ ਨਾ ਸਕੀ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏਵੜ ਦਾਤਾ ਸੋ ਕਿਆ ਮਨੋਹੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁਟਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੂੰਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਰ ਸੋ ਪੀਐ ਵਿੱਚ ਹੋ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹਿ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਾਗ ਤਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਆ ਜੀ ਆਹ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਨਾ ਮਿਲਿਆ ਜਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ ਤਾਦੂ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਦੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂ ਜਗ ਮਹਿ ਆਇਆ
ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆ ਪਏ ਗੁਰ ਚਰਨ ਲਾਗੇ ਦਿਨਸ ਭਾਗੇ ਆਪਣਾ ਪਿਰ ਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਹੈ ਜੋਤ ਧਰੀ ਹਰਬਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰਬਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਹੋ ਸੱਚ ਸੁਣਨਾ ਨੋ ਪਠਾਏ ਸੱਚ ਸੁਣਨਾ ਨੋ ਪਠਾਏ ਸਰੀਰ ਲਾਏ ਸੁਣ ਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋਵ ਹੋ ਸੱਚ ਸੁਣਨਾ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵ ਹੋ ਗਾਵ ਹੋ ਤਾਂ ਸੋਹਿਲਾ ਘਰ ਸੱਚ ਹੈ ਜਿਥੇ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵ ਹੈ ਅਨੰਦ ਸੁਨਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸ

ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀਤ ਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਕਲਗੀਧਰ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਜੁਗੋ ਜੁਗ ਅਟਲ ਦੀਨਾ ਬੰਧੂ ਭਗਤ ਵਿਸ਼ਲ ਕਿਰਪਾ ਨਿਧਾਨ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਆਪ ਜੀਆਂ ਦੇ ਪ੍ਰਕਾਸ਼ ਹੁਕਮਨਾਮਿਆਂ ਤੋਂ ਉਪਰੰਤ ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਬਾਣੀਆਂ ਸ੍ਰੀ ਜਪਜੀ ਸਾਹਿਬ ਸ੍ਰੀ ਜਾਪ ਸਾਹਿਬ ਸ੍ਰੀ ਤਵੈ ਪ੍ਰਸਾਦ ਸਵਈਏ ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਆਨੰਦ ਸਾਹਿਬ ਜੀ ਕੇ ਜਾਪ ਆਪ ਜੀਆਂ ਨੇ ਕਿਰਪਾ ਮਿਹਰਾਮਤ ਦਇਆ ਦ੍ਰਿਸ਼ਟੀ ਕਰਕੇ ਕਰਵਾਏ ਹਨ। ਸਤਿਗੁਰੂ ਜੀ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਕਿਰਪਾ ਕਰਕੇ ਬਖਸ਼ ਲੈਣੀਆਂ ਅਗਾਹ ਵਾਸਤੇ ਸਮਤ ਬਖਸ਼ਣੀ ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਪਾਤਸ਼ਾਹ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ

ਕਰਨੀ ਆ। ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ, ਕਿਰਪਾ ਕਰੋ ਸਾਹਿਬ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ਼ ਹੈ, ਜੋ

सतगुर दया करे सुखदाता, हम लावे अपन पल्ली।

Group.

Mürü, va, mürü, va, mürü, va, mürü, va, mürü, va.

우리

Mm.

Mm-hmm.

Hmm. Ah. Hmm.

와 우리

Va,

ਸਮਾਦ ਵਿਯੋਗ ਸਮਾਦ ਭੁੱਖ ਸਮਾਦ ਭੋਗ ਵਿਸਮਾਸ ਸਮਾਸ ਲਾ ਵਿਸਮਾਦ ਜੜ ਸਮਾਦ ਰਾਗ ਸਮਾਦ ਨੇੜੇ ਵਿਸਮਾਦ ਦੂਰ ਸਮਾਦ ਦੇ ਕੇ ਹਾਜਰਾ ਹਜੂਰ ਵੇਖ ਬਣਾ ਰਿਹਾ ਵਿਸਮਾਦ ਨਾਨਕ ਪੁੱਜਣ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ।

0: ਸਗਲੀ ਧਰਤੀ ਮਾਲ ਧਨ ਵਰਤਨ ਸਿਰਫ ਜੰਜਾਲ ਨਾਨਕ ਮੂਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੜ ਉਡਰਾਵਾ ਝਾਟੇ।

ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋ ਸੇ ਭੇ ਸੱਚ। ਚਕਰ ਚਹਿਨ ਅਰ ਬਰਨ ਜਾਉ ਤੇ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦ੍ਰ ਇੰਦ੍ਰਾਣ ਸਾਹੇ ਸਹਾਣ ਗਣਜੈ ਤ੍ਰਿਭਵਨ ਮਹੇਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਦੇਖੋ ਭਾਈ ਦੇਖੋ ਭਾਈ ਗਿਆਨ ਕੀ ਆਈ ਆਂਧੀ ਸਭੈ ਉਡਾਨੀ ਭਰਮ ਕੀ ਟਾਟੀ ਰਹਿ ਨ ਮਾਇਆ ਬੰਧੀ ਦੁਚਿਤੇ ਕੀ ਦੁਇ ਥੂਨ ਗਿਰਾਨੀ ਮੋਹ ਬਲੇਢਾ ਟੂਟਾ ਤਿਸ ਨਾ ਛਾਨ ਭਰੀ ਧਰ ਉਪਰ ਦੁਰਮਤ ਭਾਂਡਾ ਫੂਟਾ ਆਂਧੀ ਪਾਛੈ ਜੋ ਜਲ ਬਰਖੈ ਤੇ ਤੇਰਾ ਜਨ ਭੀਨਾ ਕਹਿ ਕਬੀਰ ਮਨ ਭਇਆ ਪਰਗਾਸਾ ਉਦੈ ਭਾਨ ਜਪ ਚੀਨਾ ਕਹਿ ਕਬੀਰ ਮਨ ਭਇਆ ਪਰਗਾਸਾ ਉਦੈ ਭਾਨ ਜਪ ਚੀਨਾ। ਜੋਤ ਰੂਪ ਹਰਿ ਆਪ ਗੁਰ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਮਹਿੰਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅਮਰਤ ਬੈਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਪਿਖੋ ਨੈਣ।
सुकहु टल गुर सेविय अहनस सहज सुभाए दर्शन परस गुरु कै जन्म मरण दुख खोवे सिफत खसम दे नूर अर सोह कुर सोह चटिया तुद डठे सच्चे पातशाह मल जन्म जन्म दे कटिया सजन सच्चा पात साहो सिर सहां दै साहो जिस पास बैठियां सोहिया

ਸਰਬ ਸਾਂਝੀ ਬਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ ਐਸੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਨਤਮਸਤਕ ਹੋ ਰਹੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨਤਾ ਦੇ ਪਾਤਰ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਧੁਰ ਕੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰੂ ਕੇ ਕੀਰਤਨੀਏ ਸਿੰਘਾਂ ਪਾਸੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਦੇ ਸਹਿਤ ਆਪ ਜੀ ਸਰਵਣ ਕਰ ਰਹੇ ਔਰ ਉਪਰੰਤ ਨਿਤਾ ਪ੍ਰਤੀ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪ ਜੀ ਆਪਣੀ ਦਿਨ ਚਰਿਆ ਪ੍ਰਾਰੰਭ ਕਰਦੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਸੁਣਨਾ ਗੁਰਬਾਣੀ ਦੀ ਕਥਾ ਸੁਣਨੀ ਅਤੇ ਸੁਣ ਕੇ ਫਿਰ ਉਹਨੂੰ ਮੰਨਣਾ ਅਤੇ ਮੰਨ ਕੇ ਉਹਦਾ ਨਿਧਿਆਸਨ ਕਰਨਾ ਇਹ ਤਿੰਨ ਪੜਾਅ ਹਨ ਵੱਖੋ ਵੱਖਰੇ ਸੁਣਨ ਵਾਲੇ ਕਰੋੜਾਂ ਨੇ ਸੰਸਾਰ 'ਚ ਪਰ ਉਹਨਾਂ ਕਰੋੜਾਂ ਸੁਣਨ ਵਾਲਿਆਂ ਵਿੱਚੋਂ ਮੰਨਣ ਵਾਲੇ ਫਿਰ ਹੋਰ ਘੱਟ ਨੇ ਥੋੜ੍ਹੇ ਨੇ ਜਿਹੜੇ ਸੁਣ ਕੇ ਫਿਰ ਮੰਨਦੇ ਹੈ ਮੰਨਣ ਵਾਲੇ ਵੀ ਤੁਹਾਨੂੰ ਬੜੇ ਮਿਲ ਜਾਣਗੇ ਸੰਸਾਰ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਪਰ ਉਹਨਾਂ ਮੰਨਣ ਵਾਲਿਆਂ ਵਿੱਚੋਂ ਅੱਗੇ ਨਿਧਿਆਸਨ ਕਰਨ ਵਾਲੇ ਹੋਰ ਥੋੜ੍ਹੇ ਨਿਧਿਆਸਨ ਕਰਨ ਵਾਲੇ ਵੀ ਤੁਹਾਨੂੰ ਬਹੁਤ ਮਿਲ ਜਾਣਗੇ ਪਰ ਉਹਨਾਂ ਨਿਧਿਆਸਨ ਕਰਨ ਵਾਲਿਆਂ 'ਚੋਂ ਜਿਨ੍ਹਾਂ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਦਾ ਸਾਕਸ਼ਾਤਕਾਰ ਹੋ ਜਾਏ ਉਹ ਫਿਰ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੁੰਦਾ ਜਿਹਦੇ ਬਾਬਤ ਗੁਰਦੇਵ ਦੇ ਬਚਨ ਨੇ ਹੈਣ ਵਿਰਲੇ ਨਾਹੀਂ ਘਣੇ ਫੈਲ ਫੱਕੜ ਸੰਸਾਰ ਤੋਂ ਸੁਣਨਾ ਮੰਨਣਾ ਫਿਰ ਉਹਦਾ ਨਿਧਿਆਸਨ ਕਰਨਾ ਕਮਾਈ ਕਰਨੀ ਇਹ ਸਾਡਾ ਸਾਰਿਆਂ ਦਾ ਕਰਤੱਵ ਹੈ ਫਰਜ਼ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾ ਇਹ ਅੰਦਰ ਦਾ ਤੀਰਥ ਹੈ ਜਿਹਦੇ 'ਚ ਅਸੀਂ ਇਸ਼ਨਾਨ ਕਰਨਾ ਜਗਤ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ 52 ਅੱਖਰੀ ਬਾਣੀ ਵਿੱਚ ਜੋ ਪਵਿੱਤਰ ਉਪਦੇਸ਼ ਸਾਨੂੰ ਦਿੱਤਾ ਆਪਾਂ ਸਾਰੇ ਸਰਵਣ ਕਰ ਰਹੇ ਹਾਂ ਆਓ ਮਨ ਬਿਰਤੀਆਂ ਕੁਝ ਸਮੇਂ ਲਈ ਇਕਾਗਰ ਕਰੀਏ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰੋ ਅਤੇ ਸਮੂਹ ਮਾਈ ਭਾਈ ਆਖੋ

ਮਨੁੱਖੀ ਜੀਵਨ ਜੀਵਨ ਵਾਸਤੇ ਸਾਨੂੰ ਸੰਸਾਰ ਦੀਆਂ ਲੋੜਾਂ ਦੀ ਪੂਰਤੀ ਲਈ ਧਨ ਚਾਹੀਦਾ ਹੈ। ਗ੍ਰਿਸਤੀ ਦੇ ਜਿਤਨੇ ਕਾਰਜ ਨੇ ਉਹ ਧਨ ਤੋਂ ਬਿਨਾਂ ਨਹੀਂ ਸਵਰਦੇ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਬਚਨ ਕਹੇ ਸੀ ਕਿ ਮਾਇਆ ਗੁਜਰਾਨ ਹੈ, ਇਹ ਜਿਹੜੀ ਮਾਇਆ ਹੈ ਇਹ ਪੈਸਾ ਧਨ ਹੈ, ਇਹ ਗੁਜਰਾਨ ਵਾਸਤੇ। ਗ੍ਰਿਸਤੀ ਨੇ ਜੋ ਕੁਝ ਵੀ ਖਾਣਾ ਹੈ, ਪਹਿਨਣਾ ਹੈ, ਬੱਚਿਆਂ ਦੀ ਪਰਵਰਿਸ਼ ਕਰਨੀ ਹੈ, ਉਹਦੇ ਲਈ ਇਹਦੀ ਲੋੜ ਹੈ। ਪਰ ਮਨੁੱਖ ਨੂੰ ਮਿਲਦਾ ਕੀ ਹੈ? ਜੋ ਉਹਦੀ ਪਰਾ ਲੱਭਦਾ,

ਲੋਭ ਕਿਹਨੂੰ ਕਹਿੰਦੇ ਆ, ਲਾਲਚ ਕਿਹਨੂੰ ਕਹਿੰਦੇ ਆ, ਕਿ ਜਿੰਨੀ ਲੋੜ ਹੈ ਉਸ ਲੋੜ ਤੋਂ ਵੱਧ ਦੀ ਇੱਛਾ ਰੱਖਣੀ ਉਹਨੂੰ ਲਾਲਚ ਕਹਿੰਦੇ ਆ, ਲੋਭ ਕਹਿੰਦੇ ਆ। ਜਦੋਂ ਮਨੁੱਖ ਦੇ ਅੰਦਰ ਲੋਭ ਪ੍ਰਬਲ ਹੁੰਦਾ ਹੈ ਫਿਰ ਉਹਦੀ ਸੁਰਤ ਵਿੱਚ ਕੇਵਲ ਧਨ ਦਾ ਹੀ ਚਿੰਤਨ ਚੱਲਦਾ ਤੇ ਉਹ ਬਾਰ ਬਾਰ ਇਹੀ ਚਾਹੁੰਦਾ ਕਿ ਮੇਰੇ ਕੋਲ ਧਨ ਹੋਵੇ, ਹੋਰ ਹੋਵੇ, ਹੋਰ ਹੋਵੇ। ਖਾਣੇ ਭਾਵੇਂ ਦੋ ਪ੍ਰਸ਼ਾਦੇ ਹੀ ਹੁੰਦੇ ਹੈ ਪਰ ਇੱਕ ਹੋੜ ਮਨੁੱਖ ਦੇ ਹਿਰਦੇ ਚ ਬਣ ਜਾਂਦੀ ਹੈ ਕਿ ਬਾਰ ਬਾਰ ਇਹਦੇ ਸਵਾਸਾਂ ਚੋਂ ਮੰਗ ਹੀ ਇਹ ਰਹਿ ਜਾਂਦੀ ਹੈ ਧਨ। ਉਹਨਾਂ ਬਾਬਤ ਫਿਰ ਸਤਿਗੁਰੂ ਜੀ ਨੇ ਬਾਣੀ ਚ ਬਚਨ ਕਹੇ ਨੇ, ਮਾਇਆ ਮਨੋ ਨਾ ਵੀਸਰੈ ਮੰਗੈ ਦੰਮਾ ਦੰਮ। ਫਿਰ ਇਹਦੇ ਹਿਰਦੇ ਚੋਂ ਮਾਇਆ ਰੁਪਈਏ ਦਾ ਚਿੰਤਨ ਵਿਸਰਦਾ ਨਹੀਂ, ਬਾਰ ਬਾਰ ਮੰਗੀ ਜਾਂਦਾ, ਬਾਰ ਬਾਰ ਕੇਵਲ ਇਹਦੇ ਸਵਾਸਾਂ ਚੋਂ ਹੀ ਮੰਗ ਚੱਲੀ ਜਾਂਦੀ। ਪਾਤਸ਼ਾਹ ਕਹਿੰਦੇ, ਹੇ ਬੰਦਿਆ ਤੂੰ ਧਨ ਧਨ ਪੁਕਾਰਦਾ ਹੈ, ਹਰ ਵੇਲੇ ਪੁਕਾਰ ਪੁਕਾਰ ਕੇ ਰੌਲਾ ਪਾ ਕੇ ਇਹੀ ਕਹਿਣਾ, ਧਨ ਮਿਲ ਜੇ, ਮਾਇਆ ਮਿਲ ਜੇ, ਪੈਸੇ ਇਕੱਠੇ ਕਰ ਲਾਂ, ਹੋਰ ਇਕੱਠੇ ਕਰ ਲਾਂ, ਹੋਰ ਇਕੱਠੇ ਕਰ ਲਾਂ। ਕਹਿੰਦੇ ਸੱਚ ਜਾਣੀ ਇਹ ਜਿਹੜਾ ਮਾਇਆ ਦਾ ਮੋਹ ਹੈ ਇਹ ਸਭ ਝੂਠ ਹੈ, ਮਾਇਆ ਮੋਹ ਸਭ ਕੂਰ। ਮਾਇਆ ਦਾ ਇਹ ਜਿਹੜਾ ਮੋਹ ਹੈ, ਮਾਇਆ ਦੀ ਜਿਹੜੀ ਇਹ ਮਮਤਾ ਹੈ, ਪਾਤਸ਼ਾਹ ਕਹਿੰਦੇ ਝੂਠ ਹੈ। ਇਹਦੇ ਵਿੱਚ ਝੂਠ ਵਿੱਚ ਤੂੰ ਆਪਣੀ ਸੁਰਤ ਜੋੜੀ ਬੈਠਾ। ਆਖੋ ਸਤਨਾਮ ਸ੍ਰੀ, ਜੋ ਹੈ ਹੀ ਨਹੀਂ ਉਹਦੇ ਚ ਸੁਰਤ ਜੋੜੀ ਬੈਠਾ। ਗ੍ਰਿਸਤੀ ਨੇ ਤਾਂ ਧਨ ਇਕੱਠਾ ਕਰਨਾ ਸੀ, ਗੱਲ ਸਮਝ ਚ ਆਉਂਦੀ ਹੈ ਕਿ ਗ੍ਰਿਸਤੀ ਦੇ ਮਨ ਚ ਫਿਕਰ ਹੈ ਮੈਂ ਆਪਣੇ ਪਰਿਵਾਰ ਨੂੰ ਪਾਲਣਾ, ਬੱਚਿਆਂ ਨੂੰ ਪਾਲਣਾ। ਕਲਯੁੱਗ ਦਾ ਸਮਾਂ ਵੀ ਗ੍ਰਿਸਤੀਆਂ ਤੋਂ ਵੱਧ ਅੱਗ ਧਨ ਜੋੜਨ ਦੀ ਉਹਨਾਂ ਨੂੰ ਲੱਗੀ ਹੋਈ ਹੈ ਜਿਨ੍ਹਾਂ ਨੇ ਗ੍ਰਿਸਤ ਮਾਰਗ ਛੱਡ ਦਿੱਤਾ ਤੇ ਆਪਣੇ ਆਪ ਨੂੰ ਸਾਧ ਕਹਾਉਂਦੇ। ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਇੱਕ ਜਗ੍ਹਾ ਤੇ ਬਚਨ ਲਿਖੇ ਨੇ ਨਾਨਕ ਪ੍ਰਕਾਸ਼ ਵਿੱਚ, ਗੁਰੂ ਨਾਨਕ ਸਾਹਿਬ ਦੀ ਸਾਖੀ ਲਿਖਦੇ ਆ। ਉਹ ਕਹਿੰਦੇ ਆ, ਗ੍ਰਿਸਤਨ ਤੇ ਵੱਧ ਦੌ ਇਨ ਲਾਗੀ, ਗ੍ਰਿਸਤਨ ਤੇ ਵੱਧ ਦੌ ਇਨ ਲਾਗੀ। ਆ ਜਿਹੜੇ ਆਪਣੇ ਆਪ ਨੂੰ ਸੰਨਿਆਸੀ ਕਹਾਉਂਦੇ ਨੇ, ਗ੍ਰਿਸਤੀਆਂ ਤੋਂ ਵੱਧ ਅੱਗ ਤਾਂ ਪਦਾਰਥਾਂ ਦੀ ਇਹਨਾਂ ਨੂੰ ਲੱਗੀ ਹੈ, ਪੈਸਾ ਜੋੜਨ ਦੀ ਹੋੜ ਤਾਂ ਇਹਨਾਂ ਨੂੰ ਲੱਗੀ ਹੈ। ਭਾਰਤ ਖੰਡ ਦੀ ਭੂਮੀ ਤੇ ਅੱਜ ਜਿਹੜੇ ਆਪਣੇ ਆਪ ਨੂੰ ਵੱਡੇ ਸੰਨਿਆਸੀ ਕਹਾਉਂਦੇ ਆ, ਉਹ ਸਭ ਤੋਂ ਵੱਡੇ ਵਪਾਰੀ ਨੇ, ਹੈਣ ਕਹਾਉਂਦੇ ਸੰਨਿਆਸੀ ਨੇ ਕਿ ਅਸੀਂ ਸੰਨਿਆਸੀ ਹਾਂ, ਅਸੀਂ ਵਿਆਹ ਨਹੀਂ ਕਰਾਇਆ। ਸੰਨਿਆਸੀ ਨੂੰ ਤਾਂ ਇੰਨਾ ਵੀ ਹੱਕ ਨਹੀਂ ਕਿ ਉਹ ਕਿਸੇ ਧਾਤ ਦੇ ਭਾਂਡੇ ਵਿੱਚ ਰੋਟੀ ਖਾਵੇ। ਉਹਨੇ ਨਾਰੀਅਲ ਦਾ ਜਿਹੜਾ ਟੁੱਟਾ ਹੋਇਆ ਖੋਪਾ ਹੁੰਦਾ ਉਹਦੇ ਵਿੱਚ ਰੋਟੀ ਖਾਣ ਦੀ ਆਗਿਆ ਹੈ ਸੰਨਿਆਸੀ। ਇੱਕ ਜੋੜੀ ਕੱਪੜੇ ਤੋਂ ਵੱਧ ਸੰਨਿਆਸੀ ਨੂੰ ਰੱਖਣ ਦੀ ਆਗਿਆ ਨਹੀਂ ਹੈ। ਪਰ ਹੁਣ ਤਾਂ ਸੰਨਿਆਸੀ ਉੱਥੇ ਅਰਬਾਂ ਖਰਬਾਂ ਰੁਪਈਏ ਦਾ ਵਪਾਰ ਕਰ ਰਹੇ ਆ, ਕਹਾਉਂਦੇ ਆਪਣੇ ਆਪ ਨੂੰ ਸੰਨਿਆਸੀ ਨੇ। ਘਰ ਬਾਰ ਛੱਡ ਕੇ ਵਿਰਕਤ ਹੋ ਗਏ, ਬਾਹਰ ਜਾ ਕੇ ਡੇਰਾ ਬਣਾ ਲਿਆ, ਉੱਥੇ ਚੇਲੇ ਚਾਟੜੇ ਪਾਲ ਲਏ, ਹੁਣ ਉਹਨਾਂ ਦੀ ਪਰਵਰਿਸ਼ ਕਰਨ ਵਾਸਤੇ ਫਿਕਰ। ਗ੍ਰਿਸਤੀ ਹੁੰਦਾ ਦੋ ਤਿੰਨ ਜਵਾਕ ਹੁੰਦੇ, ਉਹਨਾਂ ਦੀ ਪਾਲਣਾ ਦਾ ਫਿਕਰ ਸੀ। ਜਦੋਂ ਡੇਰੇਦਾਰ ਹੋ ਗਏ, ਡੇਰੇਦਾਰ ਬਣ ਕੇ ਉੱਥੇ ਹੁਣ 15-20 ਜਵਾਕ ਪਾਲਣੇ ਪੈਂਦੇ ਆ, ਚੇਲੇ ਚਾਟੜੇ ਪਾਲਣੇ ਪੈਂਦੇ ਆ, ਗੱਲ ਤਾਂ ਉੱਥੇ ਹੀ ਘੁੰਮ ਗਈ। ਤੋ ਧਨ ਕੇਵਲ ਗੁਜਰਾਨ ਸੀ, ਲੋਕਾਂ ਨੇ ਇਸੇ ਧਨ ਨੂੰ ਕੇਵਲ ਆਪਣੇ ਸਵਾਸਾਂ ਦੀ ਮੰਗ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਸੰਨਿਆਸੀ ਹਾਂ ਜੀ, ਅਸੀਂ ਤਾਂ ਪੈਸੇ ਨੂੰ ਹੱਥ ਨਹੀਂ ਲਾਉਂਦੇ, ਡੇਰੇ ਵੱਡੇ ਵੱਡੇ ਚੱਲ ਰਹੇ ਆ ਉਹਨਾਂ ਦੇ। ਗਰੀਬ ਨਵਾਜ ਪਾਤਸ਼ਾਹ ਜੀ ਧਨ ਪ੍ਰਤੀ ਉਪਰਾਮਤਾ ਪੈਦਾ ਕਰਾਉਂਦੇ ਹੈ। ਗੁਰਦੇਵ ਕਹਿੰਦੇ, ਹਰ ਵੇਲੇ ਧਨ ਦੀ ਪੁਕਾਰ ਕਰਦਾ, ਮਿਲਣਾ ਉਹ ਹੈ ਜੋ ਤੇਰੇ ਭਾਗਾਂ ਵਿੱਚ ਹੈ, ਜੋ ਤੇਰੀ ਪਰਾ ਲੱਭਦਾ ਉਹ ਤੈਨੂੰ ਮਿਲ ਹੀ ਜਾਣੀ ਹੈ। ਭਜਨ ਨੱਠਣ ਦੀ ਵੀ ਲੋੜ ਨਹੀਂ, ਹਰ ਵੇਲੇ ਇੱਕੋ ਮੰਗ ਕਰਨ ਦੀ ਵੀ ਲੋੜ ਨਹੀਂ। ਮੰਗਣਾ ਤਾਂ ਪਰਮੇਸ਼ਰ ਦਾ ਭਜਨ ਮੰਗ, ਜਿਹੜਾ ਸਦਾ ਸਦੈਵ ਹੀ ਸਥਿਰ ਰਹਿਣ ਵਾਲਾ ਹੈ। ਜਿਹੜਾ ਧਨ ਹੈ ਉਹ ਤਾਂ ਤੇਰੇ ਭਾਗਾਂ ਦਾ, ਉਹ ਤੈਨੂੰ ਮਿਲ ਹੀ ਜਾਣਾ।
ਭਰਥਰੀ ਨੇ ਬੜੇ ਸੁੰਦਰ ਬਚਨ ਕਹੇ ਨੇ। ਉਹ ਕਹਿੰਦਾ ਤੁਹਾਡੇ ਹੱਥ ਵਿੱਚ ਘੜਾ ਹੋਵੇ, ਉਹ ਘੜਾ ਤੁਸੀਂ ਸਮੁੰਦਰ ਦੇ ਪਾਣੀ ਚੋਂ ਭਰ ਲਓ ਤੇ ਚਾਹੇ ਖੂਹ ਚੋਂ ਭਰ ਲਓ, ਉਹਦੇ ਚ ਪਾਣੀ ਓਨਾ ਹੀ ਆਉਣਾ ਜਿੰਨਾ ਕੁ ਘੜੇ ਦਾ ਆਕਾਰ ਹੈ। ਇਹ ਨਹੀਂ ਵੀ ਸਮੁੰਦਰ ਚ ਭਰੋਗੇ ਤੇ ਜ਼ਿਆਦਾ ਪਾਣੀ ਆ ਜਾਣਾ ਤੇ ਖੂਹ ਚ ਭਰੋਗੇ ਤੇ ਘੱਟ ਆ ਜਾਣਾ। ਜਿੰਨੀ ਉਹਦੀ ਅਕਿਰਤੀ ਹੈ ਘੜੇ ਦੀ, ਓਨਾ ਕੁ ਉਹਦੇ ਚ ਪਾਣੀ ਭਰ ਜਾਣਾ। ਇਸੇ ਤਰ੍ਹਾਂ ਜੋ ਤੇਰੀ ਪਰਾ ਲੱਭਦ ਹੈ, ਇਹ ਘੜਾ ਹੈ, ਇਸ ਘੜੇ ਵਿੱਚ ਵਾਹਿਗੁਰੂ ਨੇ ਜਿੰਨਾ ਕੁ ਪਦਾਰਥ ਪਾਉਣਾ, ਜਿੰਨਾ ਕੁ ਧਨ ਪਾਉਣਾ, ਉਹ ਤੇਰੇ ਭਾਗਾਂ ਦਾ ਤੈਨੂੰ ਮਿਲ ਹੀ ਜਾਣਾ। ਤੈਨੂੰ ਆਪਣੇ ਹਿਰਦੇ ਵਿੱਚ ਤੜਫ ਰੱਖਣ ਦੀ ਲੋੜ ਨਹੀਂ ਹੈ, ਪਰਾ ਲੱਭਦ ਮਿਲ ਜਾਣੀ। ਬੰਦੇ ਪਰਾ ਲੱਭਦ ਵੱਸ ਹੋ ਕੇ ਬਹੁਤ ਥਾਵਾਂ ਤੇ ਫਿਰਦੇ ਭਟਕਦੇ, ਮਿਲਦੀ ਆਖਰ ਨੂੰ ਪਰਾ ਲੱਭਦੀ ਹੈ, ਜਿੱਥੇ ਮਰਜ਼ੀ ਕੋਈ ਚਲਾ ਜਾਏ। ਹੁਣ ਇੱਕੋ ਟੱਬਰ ਵਿੱਚ ਮਾਂ ਬਾਪ ਦੇ ਘਰ ਦੇ ਵਿੱਚ ਪੰਜ ਚਾਰ ਬੱਚੇ ਜਨਮ ਲੈਂਦੇ, ਸਾਰੇ ਕੰਮ ਕਾਰ ਕਰਦੇ, ਇੱਕ ਦੇ ਘਰ 'ਚ ਗਰੀਬੀ ਨਹੀਂ ਜਾਂਦੀ, ਇੱਕ ਵੱਡਾ ਸ਼ਾਹੂਕਾਰ ਹੋ ਜਾਂਦਾ। ਹਾਲਾਂਕਿ ਪਰਵਰਿਸ਼ ਤਾਂ ਇੱਕੋ ਘਰ ਵਿੱਚ ਹੋਈ, ਇੱਕੋ ਮਾਂ ਬਾਪ ਨੇ ਜਨਮ ਦਿੱਤਾ, ਪਰ ਭਾਗ ਤਾਂ ਨਹੀਂ ਨਾ ਮਾਂ ਬਾਪ ਨੇ ਦਿੱਤੇ। ਭਾਗਾਂ ਦਾ ਸਾਰਿਆਂ ਨੂੰ ਆਪੋ ਆਪਣਾ ਮਿਲਣਾ, ਜੋ ਕਿਸੇ ਦੇ ਕਰਮ ਨੇ ਭਾਗ ਨੇ ਉਹ ਮਿਲ ਹੀ ਜਾਣੇ। ਵਿਣ ਕਰਮਾਂ ਕਿਛ ਪਾਈਆ ਨਾਹੀਂ, ਜੇ ਬਹੁ ਤੇਰਾ ਧਾਵੈ। ਕਰਮਾਂ ਤੋਂ ਬਿਨਾਂ ਨਹੀਂ ਕੁਝ ਮਿਲਦਾ। ਕਹਿੰਦੇ ਇੱਕ ਵਾਰੀ ਲਛਮੀ ਤੇ ਜਿਹੜਾ ਕਰਮ ਦੇਵਤਾ ਦੋਨਾਂ ਦੀ ਲੜਾਈ ਹੋ ਗਈ। ਜਿਹੜਾ ਕਰਮ ਦੇਵਤਾ ਉਹ ਕਹਿੰਦਾ ਮੈਂ ਵੱਡਾ ਤੇ ਲਛਮੀ ਕਹਿੰਦੀ ਆ ਮੈਂ ਵੱਡੀ, ਦੋਨਾਂ ਦਾ ਝਗੜਾ। ਝਗੜਦਿਆਂ ਝਗੜਦਿਆਂ ਕਹਿਣ ਲੱਗੇ ਚਲੋ ਆਪਾਂ ਪ੍ਰੈਕਟੀਕਲ ਕਰਕੇ ਵੇਖ ਲੈਂਦੇ ਹਾਂ ਵੀ ਕਰਮ ਦੇਵਤਾ ਵੱਡਾ ਕਿ ਲਛਮੀ ਵੱਡੀ। ਲਛਮੀ ਗਈ, ਇੱਕ ਲੱਕੜਹਾਰਾ ਸੀ ਜੰਗਲ 'ਚ ਲੱਕੜ ਵੱਢਦਾ ਗਰੀਬ, ਉਹਨੇ ਜਾ ਕੇ ਉਹਨੂੰ ਇੱਕ ਬੜਾ ਕੀਮਤੀ ਲਾਲ ਦਿੱਤਾ ਤੇ ਆਖਿਆ ਵੀ ਆਹ ਲਾਲ ਲੈ ਲੈ, ਬੜਾ ਕੀਮਤੀ ਹੈ, ਤੇ ਵੇਚ ਕੇ ਆਪਣਾ ਗੁਜ਼ਾਰਾ ਕਰ ਤੇ ਆ ਗਰੀਬੀ ਤੇਰੀ ਦੂਰ ਹੋ ਜਾਏਗੀ। ਉਹਨੇ ਉਹ ਲਾਲ ਲਿਆ ਤੇ ਜਾ ਕੇ ਰਸਤੇ 'ਚ ਜਾਂਦਾ ਜਾਂਦਾ ਗਰਮੀ ਜੀ ਲੱਗੀ ਤੇ ਤਲਾਬ ਆਇਆ, ਉਹਨੇ ਉਹ ਲਾਲ ਆਪਣੀ ਪੱਗ ਦੇ ਉੱਤੇ ਧਰ ਕੇ ਬਾਹਰ ਰੱਖ ਦਿੱਤਾ ਤੇ ਇਸ਼ਨਾਨ ਕਰਨ ਲੱਗ ਪਏ। ਇੱਕ ਗਿੱਧ ਆਈ, ਉਹਨੇ ਵੇਖਿਆ ਵੀ ਸ਼ਾਇਦ ਕੋਈ ਮਾਸ ਦਾ ਟੁਕੜਾ ਪਿਆ ਲਾਲ, ਉਹ ਚੁੱਕ ਕੇ ਲੈ ਗਈ ਤੇ ਆਪਣੇ ਆਲ੍ਹਣੇ 'ਚ ਜਾ ਧਰਿਆ। ਇਹ ਫਿਰ ਗਰੀਬ ਦਾ ਗਰੀਬ। ਅਗਲੇ ਦਿਨ ਲਛਮੀ ਫਿਰ ਆਈ, ਉਹਨੇ ਇਹਨੂੰ ਕੀਮਤੀ ਹੀਰਾ ਦਿੱਤਾ। ਜਦੋਂ ਕੀਮਤੀ ਹੀਰਾ ਦਿੱਤਾ ਤੇ ਕਹਿਣ ਲੱਗੀ ਹੁਣ ਇਹਨੂੰ ਸਾਂਭ ਕੇ ਰੱਖੀ, ਚੰਗੀ ਤਰ੍ਹਾਂ ਕਿਸੇ ਚੰਗੇ ਜੌਹਰੀ ਨੂੰ ਵੇਚ ਕੇ ਤੇ ਆਪਣਾ ਗੁਜ਼ਾਰਾ ਕਰੀ। ਇਹਨੇ ਹੀਰਾ ਲਿਆ, ਤੁਰਿਆ ਜਾਂਦਾ ਰਸਤੇ 'ਚ ਪਿਆਸ ਲੱਗੀ, ਉੱਪਰਲੀ ਜੇਬ 'ਚ ਹੀਰਾ ਪਾਇਆ ਸੀ, ਪਾਣੀ ਪੀਣ ਲੱਗਾ ਝੁੱਕ ਕੇ ਤਲਾਬ ਦੇ ਵਿੱਚ ਤੇ ਉਹ ਹੀਰਾ ਜੇਬ 'ਚੋਂ ਡਿੱਗ ਪਿਆ ਤੇ ਇੱਕ ਮੱਛੀ ਨੇ ਨਿਗਲ ਲਿਆ। ਫਿਰ ਖਾਲੀ ਦਾ ਖਾਲੀ, ਪਰੇਸ਼ਾਨ ਵੀ ਹੋਇਆ। ਅਗਲੇ ਦਿਨ ਲਛਮੀ ਫਿਰ ਆਈ, ਉਹਨੇ 500 ਸ਼ਰਫੀਆਂ ਦਿੱਤੀਆਂ ਇਹਨੂੰ ਸੋਨੇ ਦੀਆਂ, ਕਹਿੰਦੀ ਤਾਂ ਆਹ ਲੈ ਜਾ ਘਰ, ਤੇਰੀ ਗਰੀਬੀ ਦੂਰ ਹੋ ਜੂ। ਇਹ ਉਹ ਲੈ ਕੇ ਥੈਲੀ, ਜਦੋਂ ਕਰਮ ਸਾਥ ਨਾ ਨਾ ਦੇਣ ਮੱਥੇ ਦੇ ਉੱਤੇ, ਚੰਗੇ ਕਰਮ ਅੰਕਿਰਿਤ ਨਾ ਹੋਣ, ਤੇ ਕਈ ਵਾਰੀ ਅਕਲ ਤੇ ਪੜਦਾ ਪੈ ਜਾਂਦਾ। ਇਹਨੇ ਜਾ ਕੇ ਉਹ ਸ਼ਰਫੀਆਂ ਨਾ ਆਪਣੇ ਘਰ ਦੀ ਕੰਧ ਤੇ ਧਰੀਆਂ ਵੀ ਮੈਂ ਇਹ ਬਾਅਦ ਵਿੱਚ ਕਿਤੇ ਸਾਂਭ ਕੇ ਰੱਖਦਾ, ਕਿਸੇ ਕੰਮ ਲੱਗ ਗਿਆ, ਤੇ ਗੁਆਂਢਣ ਦੀ ਨਿਗਾਹ ਪੈ ਗਈ ਤੇ ਉਹਨੇ ਚੱਕ ਲਈਆਂ। ਇਹ ਫਿਰ ਖਾਲੀ ਦਾ ਖਾਲੀ। ਲਛਮੀ ਕਹਿੰਦੀ ਮੈਂ ਤਾਂ ਹਾਰ ਗਈ ਹਾਂ। ਕਰਮ ਦੇਵਤਾ ਕਹਿਣ ਲੱਗਾ ਵੀ ਹੁਣ ਮੈਂ ਆਪਣਾ ਕੰਮ ਕਰਕੇ ਵੇਖਾਂ, ਤੂੰ ਤਾਂ ਆਪਣਾ ਤਾਣ ਲਾ ਲਿਆ। ਕਹਿੰਦਾ ਮੈਂ ਤੇਰੇ ਵਾਂਗੂ ਹੀਰੇ ਲਾਲ ਅਸ਼ਰਫੀਆਂ ਨਹੀਂ ਦੇਣੀਆਂ, ਮੈਂ ਤਾਂ ਸਿਰਫ 5 ਪੈਸੇ ਦੇਣੇ। ਜਦੋਂ ਕਰਮ ਸਾਥ ਦੇਣ ਤੇ ਫਿਰ 5 ਪੈਸੇ ਵੀ ਬਰਕਤਾਂ ਬਣਾ ਦਿੰਦੇ ਆ। ਕਹਿੰਦੇ ਇਹਨੇ ਕਰਮ ਦੇਵਤਾ ਨੇ ਜਾ ਕੇ ਲੱਕੜਹਾਰੇ ਨੂੰ 5 ਪੈਸੇ ਦਿੱਤੇ ਤੇ ਕਹਿੰਦੇ ਲੈ ਇਹਦਾ ਕੁਝ ਲੈ ਕੇ ਖਾ ਲਈ। ਇਹਨੇ ਕੀ ਕੀਤਾ, ਉਹ 5 ਪੈਸੇ ਲਏ ਤੇ ਬਾਹਰ ਬਾਜ਼ਾਰ ਵਿੱਚ ਗਿਆ ਤੇ ਜਾ ਕੇ ਮੱਛੀ ਖਰੀਦੀ, ਮਾਸ ਖਾ ਲੈਂਦਾ ਸੀ। ਮੱਛੀ ਖਰੀਦ ਕੇ ਲਿਆਂਦੀ ਤੇ ਲਿਆ ਕੇ ਜਦੋਂ ਮੱਛੀ ਨੂੰ ਕੱਟ ਕੇ ਉਹਦਾ ਪੇਟ ਪਾੜਿਆ ਤੇ ਉਹ ਹੀਰਾ ਜਿਹੜਾ ਵਿੱਚ ਪਾਣੀ ਦੇ ਡਿੱਗ ਕੇ ਮੱਛੀ ਨੇ ਨਿਗਲ ਲਿਆ ਸੀ, ਉਹ ਨਿਕਲ ਆਇਆ ਤੇ ਉੱਚੀ ਉੱਚੀ ਬੋਲ ਪਿਆ ਲੱਭ ਗਿਆ ਲੱਭ ਗਿਆ।
ਨਾਲ ਜਿਹੜੀ ਗੁਆਂਢਣ ਸੀ ਉਹਨੂੰ ਫਿਕਰ ਪੈ ਗਿਆ ਵੀ ਕਿਤੇ ਲੱਗਦਾ ਇਹਨਾਂ ਨੂੰ ਪਤਾ ਲੱਗ ਗਿਆ ਵੀ ਚੋਰ ਲੱਭ ਗਿਆ। ਉਹ ਭੱਜ ਕੇ ਸ਼ਰਫੀਆਂ ਦੀ ਥੈਲੀ ਲੈ ਆਈ, ਕਹਿੰਦੀ ਰੌਲਾ ਨਾ ਪਾਇਓ, ਸਾਨੂੰ ਫੜਾ ਨਾ ਦਿਓ, ਵੀ ਆਹ ਲਓ ਤੁਹਾਡੀਆਂ ਸ਼ਰਫੀਆਂ। ਅਸ਼ਰਫੀਆਂ ਵੀ ਮਿਲ ਗਈਆਂ। ਘਰਵਾਲੀ ਨੂੰ ਕਹਿਣ ਲੱਗਾ ਵੀ ਮੈਂ ਜਾ ਕੇ ਥੋੜੀਆਂ ਜਿਹੀਆਂ ਲੱਕੜੀਆਂ ਲੈ ਆਵਾਂ ਅੱਗ ਬਾਲਣ ਨੂੰ ਚੁੱਲ੍ਹੇ 'ਚ। ਇਹ ਗਿਆ ਤੇ ਬਾਹਰ ਇੱਕ ਸੁੱਕੇ ਦਰਖਤ ਦੇ ਉੱਤੇ ਆਲਣਾ ਜਿਹਾ ਬਣਿਆ ਹੋਇਆ, ਉਹ ਥੱਲੇ ਡਿੱਗਾ ਉਸੇ ਗਿੱਧ ਦਾ, ਉਹਦੇ ਵਿੱਚੋਂ ਉਹ ਲਾਲ ਵੀ ਨਿਕਲ ਗਿਆ ਤੇ ਉਹ ਲਾਲ ਵੀ ਇਹਨੂੰ ਪ੍ਰਾਪਤ ਹੋ ਗਿਆ। ਤਿੰਨੇ ਚੀਜ਼ਾਂ ਪ੍ਰਾਪਤ ਹੋ ਗਈਆਂ ਜਦੋਂ ਕਰਮ ਨਾਲ ਚੱਲੇ। ਜਦੋਂ ਤੱਕ ਕਰਮ ਨਾਲ ਨਹੀਂ ਨਾ ਸਾਥ ਦਿੰਦੇ, ਉਦੋਂ ਤਾਈ ਮਨੁੱਖ ਭਾਵੇਂ ਸੋਨੇ ਨੂੰ ਵੀ ਹੱਥ ਪਾਵੇ ਤੇ ਉਹ ਮਿੱਟੀ ਹੋ ਜਾਂਦਾ, ਜੇ ਕਰਮ ਸਾਥ ਦੇਣ ਤੇ ਮਿੱਟੀ ਵੀ ਸੋਨਾ ਹੋ ਜਾਂਦੀ ਹੈ। ਤੋ ਮਿਲਣਾ ਮਨੁੱਖ ਨੂੰ ਉਹੀ ਹੈ ਜੋ ਇਹਦੇ ਕਰਮਾਂ 'ਚ ਹੈ। ਜੇ ਫਿਰ ਕਰਮਾਂ ਦਾ ਹੀ ਮਿਲਣਾ ਤੇ ਫਿਰ ਹਰ ਵੇਲੇ ਮਨ ਦੇ ਵਿੱਚ ਇੱਕੋ ਹੀ ਤੜਫ ਰੱਖੀ ਜਾਣੀ, ਇੱਕੋ ਹੀ ਮੰਗ ਰੱਖੀ ਜਾਣੀ ਕਿ ਮਹਾਰਾਜ ਜੀ ਸਾਨੂੰ ਧਨ ਦੇ ਦਿਓ, ਧਨ ਦੇ ਦਿਓ। ਉਹ ਤਾਂ ਮਿਲ ਹੀ ਜਾਣਾ ਗੁਰੂ ਸਾਹਿਬ ਜੀ ਦੇ ਚਰਨਾਂ 'ਚੋਂ ਨਾਮ ਦਾ ਦਾਨ ਮੰਗਣਾ, ਜਿਹੜਾ ਸਦੈਵੀ ਰਹਿਣ ਵਾਲਾ ਹੈ। ਧਨ ਤਾਂ ਸਾਡੇ ਭਾਗਾਂ ਦਾ ਵਾਹਿਗੁਰੂ ਨੇ ਲਿਖ ਕੇ ਭੇਜ ਹੀ ਦਿੱਤਾ ਸਾਨੂੰ ਮਾਤ ਲੋਕ ਦੀ ਧਰਤੀ ਤੇ, ਵੀ ਜਿੰਨਾ ਮਿਲਣਾ ਉਹ ਮਿਲ ਹੀ ਜਾਣਾ ਹੈ। ਇਸ ਕਰਕੇ ਗੁਰਦੇਵ ਕਹਿੰਦੇ ਧਨ ਧਨ ਕਹਾਂ ਪੁਕਾਰ ਤੇ ਮਾਇਆ ਮੋਹ ਸਭ ਕੂਰ। ਤੂੰ ਹਰ ਵੇਲੇ ਧਨ ਧਨ ਕੀ ਪੁਕਾਰਦਾ ਹੈ, ਇਹ ਜਿਹੜਾ ਮਾਇਆ ਦਾ ਮੋਹ ਹੈ ਇਹ ਸਭ ਝੂਠ।

0: ਉਪਦੇਸ਼ ਦਿੰਦੇ, ਕਿਉਂਕਿ ਬਾਵਨ ਅੱਖਰੀ ਹੈ ਨਾ ਤੇ ਅੱਖਰਾਂ ਦੁਆਰਾ ਉਪਦੇਸ਼ ਹੈ। ਧੱਦੇ ਅੱਖਰ ਦੁਆਰਾ ਉਪਦੇਸ਼ ਦਿੰਦਿਆਂ ਕਹਿੰਦੇ ਆ ਕਿ ਹੇ ਵਾਹਿਗੁਰੂ, ਤੇਰੇ ਜਿਹੜੇ ਜਨ ਨੇ, ਸੇਵਕ ਨੇ, ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜ ਹੈ, ਜੇ ਉਹ ਜੀਵ ਨੂੰ ਮਿਲ ਜਾਏ ਤੇ ਜੀਵ ਪਵਿੱਤਰ ਹੋ ਜਾਂਦੇ। ਧੱਦਾ ਧੂਰ ਪੁਨੀਤ ਤੇਰੇ ਜਨੂਆਂ, ਤੇਰੇ ਜਨੂਆਂ, ਤੇਰੇ ਜਨ, ਤੇਰੇ ਸੇਵਕ, ਉਹਨਾਂ ਸੇਵਕਾਂ ਦੇ ਚਰਨਾਂ ਦੀ ਧੂੜ ਪੁਨੀਤ ਹੈ, ਪਵਿੱਤਰ ਹੈ। ਜਿਹੜੇ ਜੀਵ ਨੂੰ ਤੇਰੇ ਜਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ, ਉਹਨਾਂ ਦੇ ਮੱਥੇ ਦੇ ਮਾੜੇ ਪੈੜੇ ਲੇਹ ਬਦਲ ਜਾਂਦੇ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਐ। ਮਹਾਰਾਜ, ਤੇਰੇ ਰੱਬ ਜੀ, ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਜੇ ਸਾਨੂੰ ਮਿਲ ਜੇ ਤੇ ਲੈ ਕੇ ਮੱਥੇ ਤੇ ਲਾਈਏ। ਧੂਰੀ ਮੱਜਣ ਸਾਧਖੇ ਸਾਈਂ ਥੀਏ ਕਿਰਪਾਲ। ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਜੇ ਮਿਲ ਜਾਏ ਮੱਥੇ ਤੇ ਲਾਈਏ ਤੇ ਵਾਹਿਗੁਰੂ ਜੀ ਕਿਰਪਾ ਕਰਦੇ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਰ ਬਾਰ ਧੂੜ ਮੰਗੀ ਆ ਰੱਬ ਦੇ ਪਿਆਰਿਆਂ ਦੀ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਮਹਾਰਾਜ, ਮੈਨੂੰ ਆਪਣੇ ਪਿਆਰਿਆਂ ਦੇ ਚਰਨਾਂ ਦੀ ਧੂੜ ਬਖਸ਼ੋ, ਕਿਰਪਾ ਕਰੋ। ਮੇਰਾ ਮੂੰਡ ਸਾਧ ਪੱਗਾਂ ਹੇਠ ਰੁੱਲ ਸੀਰੇ। ਮਹਾਰਾਜ, ਕਿਰਪਾ ਕਰੋ, ਤੇਰੇ ਪਿਆਰੇ ਸਾਧੂ ਜਨਾਂ ਦੇ ਚਰਨਾਂ ਵਿੱਚ ਮੇਰਾ ਮਸਤਕ ਟਿਕ ਜਾਏ ਤੇ ਉਹ ਧੂੜੀ ਮੈਂ ਆਪਣੇ ਮਸਤਕ ਤੇ ਲਾਵਾਂ, ਕਿਉਂਕਿ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਪੁਨੀਤ ਤੇਰੇ ਜਨੂ ਆ, ਪੁਨੀਤ ਹੈ, ਪਵਿੱਤਰ ਹੈ। ਹਾਂਜੀ,
1: ਧੰਨ ਦੇਉ ਜਿਹ ਰੁਚਿਆ ਮਨੁਆ।
0: ਧੰਨ ਨੇ ਉਹ ਬੰਦੇ ਸੰਸਾਰ ਵਿੱਚ, ਉਹ ਮਨੁੱਖ ਧੰਨ ਨੇ ਜਿਨ੍ਹਾਂ ਦੇ ਮਨ ਵਿੱਚ ਇਹ ਰੁਚੀ ਹੈ, ਇਹ ਇੱਛਾ ਹੈ ਕਿ ਸਾਨੂੰ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮਿਲ ਜਾਏ, ਉਹ ਬੰਦੇ ਧੰਨ ਨੇ, ਉਹ ਸੇਵਕ ਧੰਨ ਨੇ। ਜਦੋਂ ਭਾਈ ਸੁਵੇਗ ਸਿੰਘ ਸਵਾਜ ਸਿੰਘ ਦੀ ਸਾਖੀ ਪੜ੍ਹੀਏ ਤੇ ਭਾਈ ਸੁਵੇਗ ਸਿੰਘ ਜੀ ਦੇ ਪੁੱਤਰ ਸੀ ਸ਼ਹਿਬਾਜ ਸਿੰਘ। ਭਾਈ ਸ਼ਹਿਬਾਜ ਸਿੰਘ ਤੇ ਸੁਵੇਗ ਸਿੰਘ ਨੂੰ, ਦੋਨਾਂ ਨੂੰ ਜਦੋਂ ਯਹੀਆ ਖਾਨ ਨੇ, ਸੂਬੇ ਲਾਹੌਰ ਨੇ ਗ੍ਰਿਫਤਾਰ ਕਰ ਲਿਆ ਤੇ ਕਹਿਣ ਲੱਗਾ ਵੀ ਤੁਸੀਂ ਇਸਲਾਮ ਕਬੂਲ ਕਰ। ਭਾਈ ਸੁਵੇਗ ਸਿੰਘ, ਸ਼ਹਿਬਾਜ ਸਿੰਘ ਪਿਓ ਪੁੱਤਰ ਦੋਵੇਂ ਕਹਿੰਦੇ ਅਸੀਂ ਗੁਰੂ ਕੀ ਸਿੱਖੀ ਤੋਂ ਆਪਾਂ ਕੁਰਬਾਨ ਕਰਨਾ। ਕਹਿਣ ਲੱਗਾ ਤੇਰਾ ਇੱਕੋ ਇੱਕ ਪੁੱਤਰ ਹੈ 15-16 ਸਾਲਾਂ ਦਾ, 17 ਦਾ, ਵੀ ਇਹਨੂੰ ਕਿਉਂ ਮਰਵਾਉਣਾ, ਇਹ ਬਚਾ ਲਿਆ ਆਪਣੀ ਕੁੱਲ। ਤੇ ਭਾਈ ਸੁਵੇਗ ਸਿੰਘ ਨੇ ਜਵਾਬ ਦਿੱਤਾ, ਸੂਬੇ ਲਾਹੌਰ ਨੂੰ ਆਖਿਆ, ਹਮ ਕਾਰਨ ਗੁਰਕੁਲ ਹੈ ਗਵਾਈ, ਹਮ ਕੁੱਲ ਰਾਖਾਂ ਕਵਨ ਬੜਾਈ। ਸਾਡੇ ਲਈ ਸਾਡੇ ਗੁਰੂ ਨੇ ਆਪਣੀ ਕੁੱਲ ਕੁਰਬਾਨ ਕਰ ਦਿੱਤੀ ਤੇ ਮੈਂ ਆਪਣੀ ਕੁੱਲ ਰੱਖ ਕੇ ਕੀ ਵਡਿਆਈ ਕੱਟਣੀ, ਮੈਂ ਤਾਂ ਕੋਈ ਚੀਜ਼ ਵੀ ਨਹੀਂ, ਜੇ ਸਾਡੇ ਗੁਰੂ ਨੇ ਆਪਣੀ ਕੁੱਲ ਨਹੀਂ ਰੱਖੀ। ਸੁਵੇਗ ਸਿੰਘ ਜੀ ਨੂੰ ਜੰਜੀਰਾਂ ਨਾਲ ਜਕੜਿਆ ਹੋਇਆ, ਸੁਭਾਜ ਸਿੰਘ ਨੂੰ ਪਾਸੇ ਲਿਜਾ ਕੇ ਬਹੁਤ ਜ਼ਿਆਦਾ ਮਾਰਿਆ ਕੁੱਟਿਆ, ਇੰਨੇ ਤਸੀਹੇ ਦਿੱਤੇ ਕਿ ਬੇਸੁੱਧ ਹੋ ਗਿਆ ਸੁਭਾਜ ਸਿੰਘ, ਬੱਚਾ 16-17 ਸਾਲਾਂ ਦਾ। ਉਹਨੂੰ ਕਹਿਣ ਲੱਗੇ ਵੀ ਤੂੰ ਮਾਰ ਖਾਈ ਜਾਂਦਾ ਤੇ ਤੇਰੇ ਪਿਓ ਨੇ ਤਾਂ ਇਸਲਾਮ ਕਬੂਲ ਲਿਆ, ਝੂਠ ਬੋਲਤਾ। ਸੁਭਾਜ ਸਿੰਘ ਨੂੰ ਕਹਿੰਦੇ ਵੀ ਤੂੰ ਮਾਰ ਖਾਈ ਜਾਂਦਾ, ਪਿਓ ਤੇਰੇ ਨੇ ਇਸਲਾਮ ਕਬੂਲ ਕਰ ਲਿਆ, ਤੂੰ ਵੀ ਕਰ ਲੈ। ਹੁਣ ਸੁਭਾਜ ਸਿੰਘ ਬੋਲਿਆ ਤਾਂ ਨਹੀਂ, ਜਿਵੇਂ ਅੱਧੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਇਹਨੇ ਸਿਰ ਜਿਹਾ ਹਿਲਾਤਾ ਵੀ ਠੀਕ ਹੈ। ਬੜੇ ਖੁਸ਼ ਹੋਏ ਮੁਸਲਮਾਨ ਵੀ ਅੱਜ ਤਾਂ ਹੀ ਇੱਦਾਂ ਦਾ ਹੋਇਆ ਨਹੀਂ ਵੀ ਕਿਸੇ ਸਿੱਖ ਨੇ ਇਸਲਾਮ ਕਬੂਲਿਆ, ਇਹ ਤਾਂ ਬੜੀ ਵਧੀਆ ਗੱਲ ਹੋ ਗਈ। ਆ ਕੇ ਸੁਵੇਗ ਸਿੰਘ ਨੂੰ ਕਹਿੰਦੇ ਆ ਤੂੰ ਬੜਾ ਮਾਣ ਕਰਦਾ ਸੀ, ਤੇਰੇ ਪੁੱਤ ਨੇ ਤਾਂ ਇਸਲਾਮ ਕਬੂਲਣ ਦੀ ਹਾਮੀ ਭਰਤੀ। ਸੁਵੇਗ ਸਿੰਘ ਕਹਿੰਦੇ ਮੈਂ ਨਹੀਂ ਮੰਨਦਾ, ਉਹਨੂੰ ਮੇਰੇ ਕੋਲ ਲਿਆਓ, ਮੈਂ ਵੇਖਾਂ। ਭਾਈ ਸੁਵੇਗ ਸਿੰਘ ਦੇ ਕਹਿਣ ਤੇ ਜਦੋਂ ਬੱਚੇ ਨੂੰ ਕੋਲ ਲਿਆਂਦਾ ਤੇ ਅਧਮੋਇਆ ਜਿਹਾ ਕੀਤਾ ਹੋਇਆ ਸ਼ਹਿਬਾਜ ਸਿੰਘ ਨੂੰ, ਭਾਈ ਸੁਵੇਗ ਸਿੰਘ ਨੇ ਮੱਥਾ ਪੜਿਆ, ਵੇਖ ਕੇ ਭਾਂਪ ਗਏ ਵੀ ਕੋਈ ਮਾੜਾ ਕਰਮ ਮੇਰੇ ਪੁੱਤ ਦਾ ਅੱਗੇ ਆ ਗਿਆ, ਭੈੜਾ ਲੇਖ ਕੋਈ ਮੱਥੇ ਦਾ ਅੱਗੇ ਆ ਗਿਆ। ਤੇ ਕਹਿੰਦੇ ਪੁੱਤ ਤੁਰੇ ਆ। ਸ਼ਬਾਜ ਸਿੰਘ ਕੋਲ ਆਇਆ, ਭਾਈ ਸੁਬੇਗ ਸਿੰਘ ਜੀ ਨੇ ਕਲਗੀਧਰ ਜੀ ਨੂੰ ਯਾਦ ਕੀਤਾ, ਆਖਿਆ ਪਾਤਸ਼ਾਹ ਮੈਂ ਸੁਣਿਆ ਕਿ ਤੂੰ ਮੱਥੇ ਦੇ ਲੇਖ ਬਦਲ ਦਿੰਦਾ। ਇਹ ਕਹਿ ਕੇ ਆਪਣੇ ਚਰਨ ਦਾ ਅੰਗੂਠਾ, ਮਿੱਟੀ ਲੱਗੀ ਹੋਈ, ਧੂੜ ਲੱਗੀ ਹੋਈ, ਆਪਣੇ ਪੁੱਤਰ ਸ਼ਬਾਜ ਸਿੰਘ ਦੇ ਮੱਥੇ ਨਾਲ ਲਾਈ ਤੇ ਜਿੰਨੇ ਮਾੜੇ ਭੈੜੇ ਲੇਖ ਸੀ ਬਦਲ ਦਿੱਤੇ। ਸੁਬੇਗ ਸਿੰਘ ਜੀ ਬੋਲੇ ਤੁਰਕਾਂ ਨੂੰ, ਕਹਿੰਦੇ ਹੁਣ ਪੁੱਛੋ ਇਹਨੂੰ ਮਨਾਓ ਜੇ ਮੰਨਦਾ ਕਿ ਇਸਲਾਮ ਕਬੂਲਦਾ ਕਿ ਨਹੀਂ ਕਬੂਲਦਾ। ਕਹਿੰਦੇ ਫਿਰ ਜਦੋਂ ਪੁੱਛਿਆ ਤੇ ਸ਼ਬਾਜ ਸਿੰਘ ਕਹਿਣ ਲੱਗਾ, ਤੁਹਾਡੀ ਸ਼ਰ੍ਹਾਂ ਦੇ ਸਿਰ ਵਿੱਚ ਮੈਂ ਪਨਹੀ ਮਾਰਦਾ, ਮੈਨੂੰ ਮੇਰੇ ਗੁਰੂ ਦੀ ਸਿੱਖੀ ਪ੍ਰਵਾਨ ਹੈ। ਮੱਥੇ ਦੇ ਲੇਖ ਹੀ ਬਦਲ ਦਿੱਤੇ। ਸਤਿਪੁਰਖਾਂ ਦੇ ਚਰਨਾਂ ਦੀ ਧੂੜੀ ਵਿੱਚ ਵੀ ਇਹ ਬਰਕਤ ਹੁੰਦੀ ਹੈ। ਦੋਵੇਂ ਪਿਓ ਪੁੱਤਰ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ, ਪਰ ਗੁਰੂ ਕੀ ਸਿੱਖੀ ਤੋਂ ਮੂੰਹ ਨਹੀਂ ਫੇਰਿਆ। ਧਨ ਹਨ ਉਹ ਪੁਰਖ ਜਿਹੜੇ ਸਤਿਪੁਰਸ਼ਾਂ ਸਾਧੂਆਂ ਦੇ ਚਰਨਾਂ ਦੀ ਧੂੜੀ ਦੀ ਕਾਂਖਾ ਰੱਖਦੇ ਹੈ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਧਨ ਤੇਊ ਜਿਹੇ ਰੁਚ ਆਇਆ ਮਨੂਆ, ਉਹ ਬੰਦੇ ਧਨ ਨੇ ਹੇ ਵਾਹਿਗੁਰੂ ਜਿਨ੍ਹਾਂ ਦੇ ਹਿਰਦਿਆਂ ਵਿੱਚ ਤੇਰੇ ਸਾਧੂਆਂ ਦੇ ਚਰਨਾਂ ਦੀ ਧੂੜੀ ਦੀ ਰੁਚੀ ਹੈ।
1: ਧਨ ਨਹੀਂ ਬਾਦਸ਼ਾਹ ਸਵਰਗ ਨਾ ਆਛਾ ਹੈ।
0: ਰੱਬ ਦੇ ਪਿਆਰੇ ਨਾ ਤਾਂ ਪਰਮੇਸ਼ਰ ਕੋਲੋਂ ਧਨ ਮੰਗਦੇ ਹੈ ਤੇ ਨਾ ਹੀ ਉਹ ਸਵਰਗ ਦੀ ਬਾਂਛਾ ਰੱਖਦੇ ਆ ਵੀ ਸਾਨੂੰ ਸਵਰਗ ਚਾਹੀਦਾ। ਉਹ ਸਵਰਗ ਦੀ ਵੀ ਕਾਂਖਾ ਨਹੀਂ ਰੱਖਦੇ।
1: ਆਤ ਪ੍ਰੇਅ ਪ੍ਰੀਤ ਸਾਧ ਰਾਜ ਰਾਚਾ ਹੈ।
0: ਰੱਬ ਦੇ ਪਿਆਰਿਆਂ ਨੂੰ ਅਤ ਪਿਆਰੀ ਲੱਗਦੀ ਹੈ ਗੁਰੂ ਕੀ ਸੰਗਤ, ਸਾਧ ਸੰਗਤ। ਅਤ ਪ੍ਰੇਅ ਪ੍ਰੀਤ ਸਾਧ ਰਾਜ ਰਾਚ, ਸਾਧੂਆਂ ਦੀ ਰਾਜ ਚਰਨਾਂ ਦੀ ਧੂੜੀ, ਇਹ ਰੱਬ ਦੇ ਪਿਆਰਿਆਂ ਨੂੰ ਅਤ ਪਿਆਰੀ ਲੱਗਦੀ ਹੈ। ਇੰਨੀ ਪਿਆਰੀ ਲੱਗਦੀ ਹੈ ਵੀ ਸਾਧੂਆਂ ਦੇ ਚਰਨਾਂ ਦੀ ਧੂੜੀ ਦੇ ਆਨੰਦ ਨੂੰ ਮਾਣਦਿਆਂ ਹੋਇਆਂ ਉਹ ਸਵਰਗ ਦੀ ਵੀ ਇੱਛਾ ਨਹੀਂ ਰੱਖਦੇ। ਉਹ ਕਹਿੰਦੇ ਸਾਨੂੰ ਸਵਰਗ ਨਹੀਂ ਚਾਹੀਦਾ, ਸਾਨੂੰ ਤਾਂ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਚਾਹੀਦੀ ਹੈ, ਖਾਕ ਚਾਹੀਦੀ ਹੈ।
1: ਤੰਦੇ ਕਹਾ ਬਿਆਪਹਤਾਹੂ,
0: ਕਹਿੰਦੇ ਭਾਈ ਜਿਹੜੇ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਦੇ ਰੰਗ ਚ ਰਚੇ ਹੋਏ ਮਹਾਂਪੁਰਖ ਨੇ, ਉਹਨਾਂ ਨੂੰ ਫਿਰ ਸੰਸਾਰ ਦੇ ਧੰਦੇ ਕਿਵੇਂ ਵਿਆਪ ਸਕਦੇ? ਜਿਹੜੇ ਸੰਸਾਰੀ ਧੰਦੇ ਨੇ, ਵਿਕਾਰ ਨੇ, ਵਿਸ਼ੇ ਨੇ, ਉਹ ਵਿਸ਼ੇ ਵਿਕਾਰ ਤੇ ਸੰਸਾਰੀ ਧੰਦੇ ਉਹਨਾਂ ਨੂੰ ਨਹੀਂ ਵਿਆਪਦੇ, ਉਹਨਾਂ ਤੇ ਹਾਵੀ ਨਹੀਂ ਹੁੰਦੇ, ਉਹਨਾਂ ਦੀ ਸੁਰਤ ਫਿਰ ਸਦਾ ਨਿਰਮਲ ਤੇ ਪਵਿੱਤਰ ਰਹਿੰਦੀ ਹੈ।
1: ਜੋ ਇੱਕ ਛਾੜ ਅਨਕਤਹ ਨਾ ਜਾਹੂ,
0: ਜੋ ਇੱਕ ਛਾੜ, ਜਿਹੜੇ ਇੱਕ ਨੂੰ ਛੱਡ ਦਿੰਦੇ ਆ, ਇੱਕ ਨੂੰ ਛੱਡ ਕੇ ਥਾਵਾਂ ਥਾਵਾਂ ਤੇ ਭਟਕਦੇ ਫਿਰਦੇ ਆ, ਉਹਨਾਂ ਨੂੰ ਕਿਤੇ ਕੋਈ ਮੂੰਹ ਨਹੀਂ ਲਾਉਂਦਾ, ਭਾਵ ਲੋਕ ਪ੍ਰਲੋਕ ਦੋਵੇਂ ਵਿਗੜ ਜਾਂਦੇ ਆ ਉਹਨਾਂ ਦੇ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਇੱਕ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਨਹੀਂ ਜਾਂਦੇ। ਜੋ ਏਕ ਛਾੜ ਅਨਕਤ ਹੈ ਨਾ ਜਾਓ, ਇੱਕ ਨੂੰ ਛੱਡ ਕੇ ਅਨ ਹੋਰ ਕਿਸੇ ਥਾਂ ਤੇ ਨਹੀਂ ਜਾਂਦੇ। ਉਹ ਕੇਵਲ ਇੱਕ ਦੀ ਟੇਕ ਰੱਖ ਕੇ, ਇੱਕ ਦਾ ਭਰੋਸਾ, ਇੱਕ ਦੀ ਭਾਵਨਾ ਆਪਣੇ ਹਿਰਦੇ ਚ ਰੱਖਦੇ ਹਨ। ਗੁਰਮੁਖ ਜਾਨ
1: ਜਾ ਕੇ ਹੀ ਹੈ ਦਿਓ ਪ੍ਰਭ ਨਾਮ,
0: ਜਿਨ੍ਹਾਂ ਦੇ ਹਿਰਦਿਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਅੰਮ੍ਰਿਤ ਨਾਮ ਦੇ ਦਿੱਤਾ, ਜਿਨ੍ਹਾਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਨਿਵਾਸ ਹੋ ਗਿਆ।
1: ਨਾਨਕ ਸਾਧ ਪੂਰਨ ਭਗਵਾਨ,
0: ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਕਹਿੰਦੇ ਉਹ ਸਾਧੂ ਪੂਰਨ ਭਗਵਾਨ ਦਾ ਹੀ ਸਰੂਪ ਨੇ। ਰੱਬ ਦੇ ਪਿਆਰਿਆਂ ਵਿੱਚ ਤੇ ਰੱਬ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਜਿਨ੍ਹਾਂ ਦੇ ਹਿਰਦਿਆਂ ਵਿੱਚ ਹਰ ਵੇਲੇ ਅਕਾਲ ਪੁਰਖ ਜੀ ਦਾ ਨਾਮ ਵਸਦਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਪਰਮੇਸ਼ਰ ਨੂੰ ਜਪਣ ਵਾਲੇ ਉਹ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਨੇ ਅਕਾਲ ਪੁਰਖ ਵਿੱਚ, ਤੇ ਉਹਨਾਂ ਚ ਕੋਈ ਭੇਦ ਨਹੀਂ ਰਹਿ ਜਾਂਦਾ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਐਸੀ ਅਵਸਥਾ ਵਿੱਚ ਜਾ ਕੇ ਉਹ ਰੱਬ ਦੇ ਪਿਆਰੇ ਸਾਧੂ ਇੱਕ ਮਿਕ ਹੋ ਜਾਂਦੇ। ਪਰਮੇਸ਼ਰ ਦੇ ਪਿਆਰੇ ਤੇ ਪਰਮੇਸ਼ਰ ਚ ਕੋਈ ਫਰਕ ਨਹੀਂ। ਮਹਾਂਪੁਰਖ ਦੱਸਦੇ ਵੀ 6 ਪ੍ਰਕਾਰ ਦੇ ਅਵਤਾਰ ਹੁੰਦੇ, ਉਹਨਾਂ ਚੋਂ ਇੱਕ ਅਵਤਾਰ ਹੁੰਦੇ ਨਿਤ ਅਵਤਾਰ, ਜਿਹੜੇ ਰੱਬ ਦੇ ਪਿਆਰੇ ਨੇ, ਸੰਸਾਰ ਵਿੱਚ ਪਰਮੇਸ਼ਰ ਦਾ ਹੀ ਨਿੱਤ ਅਵਤਾਰ ਨੇ, ਅਕਾਲ ਪੁਰਖ ਦਾ ਹੀ ਨਿੱਤ ਅਵਤਾਰ ਧਾਰ ਕੇ ਉਹ ਸੰਸਾਰ ਵਿੱਚ ਪਰਮੇਸ਼ਰ ਦੀ ਮਰਿਆਦਾ ਨੂੰ ਬਹਾਲ ਕਰਦੇ ਹੈ, ਪਰਮੇਸ਼ਰ ਦੀ ਮਰਿਆਦਾ ਦਾ ਪ੍ਰਚਾਰ ਪ੍ਰਸਾਰ ਕਰਦੇ ਹੈ। ਇਸ ਕਰਕੇ ਪਰਮੇਸ਼ਰ ਵਿੱਚ ਤੇ ਉਹਨਾਂ 'ਚ ਕੋਈ ਭੇਦ ਨਹੀਂ। ਨਾਨਕ ਸਾਧ ਪੂਰਨ ਭਗਵਾਨ, ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਜਿਹੜੇ ਸਾਧੂ ਨੇ ਉਹ ਪੂਰਨ ਭਗਵਾਨ ਦਾ ਹੀ ਸਰੂਪ ਨੇ, ਅਕਾਲ ਪੁਰਖ ਦਾ ਹੀ ਸਰੂਪ ਨੇ, ਉਹ ਪਰਮੇਸ਼ਰ ਤੋਂ ਵੱਖਰੇ ਨਹੀਂ ਹਨ। ਸਤਿਗੁਰੂ ਜੀ ਕਿਰਪਾ ਕਰਨ, ਐਸੇ ਸਾਧੂਆਂ ਦਾ ਸੰਗ ਸਾਨੂੰ ਬਖਸ਼ਣ। ਗੁਰੂ ਸਾਹਿਬ ਦੇ ਚਰਨਾਂ 'ਚੋਂ ਸਾਧ ਦਾ ਸੰਗ ਤੇ ਭਜਨ ਦਾ ਰੰਗ, ਇਹ ਦੋਵੇਂ ਦਾਤਾਂ ਸਤਿਗੁਰਾਂ ਦੇ ਚਰਨਾਂ 'ਚੋਂ ਮੰਗਣੀਆਂ ਚਾਹੀਦੀਆਂ ਹਨ। ਗੁਰੂ ਸਾਹਿਬ ਕਿਰਪਾ ਕਰਨ, ਐਸੇ ਰੱਬ ਦੇ ਪਿਆਰਿਆਂ ਸਾਧੂਆਂ ਦਾ ਸਾਨੂੰ ਸਤਿਗੁਰੂ ਜੀ ਮੇਲ ਕਰਾਵਣ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੇਈ, ਐਸੇ ਰੱਬ ਦੇ ਪਿਆਰਿਆਂ ਦਾ ਸਤਿਗੁਰੂ ਜੀ ਸਾਨੂੰ ਮੇਲਾ ਬਖਸ਼ਣ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਸਮਾਪਤੀ ਕਰੀਏ ਜੀ।

ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ

ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।

0: ਕਰ ਸਾਂਤ ਸੁਖ ਮਨ ਆਏ ਵਸਿਆ ਜਨੇ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ
1: ਪੰਚ ਸਬਦ ਤਿਤ ਘਰ ਸੁਭਾਗਾ ਘਰ ਸੁਭਾਗਾ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਹੀ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਉਪਦੇਸ਼ ਜੀ ਕਾ ਧਿਆਨ ਧਰ ਕੇ ਬੋਲੋ ਜੀ।

ਹੀ ਦੇਖ ਕੇ ਅਣਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ। ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ।

ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਗੁਰੂ ਕਲਗੀਧਰ ਪਿਤਾ ਸਰਬੰਸ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਦੀਨ ਦੁਨੀ ਕੇ ਵਾਲੀ ਭਗਤ ਵਸ਼ਲ ਕਿਰਪਾ ਨਿਧਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ ਹੈ ਮਿਹਰਬਾਨ ਜੀ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿਚ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਕਿਰਪਾ ਤਰਸ ਕਰਕੇ ਬਖਸ਼ ਲੈਣੀਆਂ ਗਾਹ ਵਾਸਤੇ ਸਮਤ ਬਖਸ਼ਣੀ ਜੀ। ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਜੀ। ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਬੀਬੀ ਕਮਲਪ੍ਰੀਤ ਕੌਰ ਜੀ ਵੱਲੋਂ ਮਹਾਰਾਜ ਆਪਣੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ ਸਤਿਗੁਰੂ ਦੀਰਘ ਲੰਬੀ ਆਰਬਲਾ ਬਖਸ਼ਿਸ਼ ਕਰਨੀ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨੀ ਦੇਹ ਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ। ਕਿਰਪਾ ਕਰਨੀ ਸਦਾ ਹੀ ਅੰਗ ਔਰ ਸੰਗ ਸਹਾਈ ਹੋ ਕੇ ਖੁਸ਼ੀਆਂ ਖੇੜੇ ਆਨੰਦ ਮੰਗਲਾ ਚਾਰ ਬਖਸ਼ਿਸ਼ ਕਰਨੇ ਕਿਰਤ ਕਮਾਈਆਂ ਵਿਚ ਵਰਕਤਾਂ ਬਖਸ਼ਿਸ਼ ਕਰਨੀਆਂ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਪਾਤਸ਼ਾਹ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼

ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

खंडा जाके हाथ में सो हमरी रक्षा करे।

0: ਕੀਰਤਨ ਕਰਦੇ ਹਾਂ ਥੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਕੀ ਦਸਮਤ ਬਖਸ਼ਿਸ਼ ਕਰ, ਸਤਿਗੁਰ ਜੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧਸੰਗਤ ਦੀ ਹਾਜ਼ਰੀ ਜੀ ਆਪਣੇ ਦਰ ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾ ਮਨਜ਼ੂਰ ਕਰਨ, ਸਤਿਗੁਰ ਜੀ ਸਰਬੱਤ ਦੇ ਕਾਰਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ ਅਤੇ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਨਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਨਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਰਾਗੀ ਜਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਜਦੋਂ ਗ੍ਰੰਥੀ ਸਿੰਘ ਹੁਕਮਨਾਮਾ ਸਾਹਿਬ ਲੈਂਦੇ ਹਨ, ਜਦੋਂ ਵੀ ਆਪ ਜੀ ਮੱਥਾ ਟੇਕਣ ਆਉਂਦੇ ਹੋ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਜਦੋਂ ਹੁਕਮਨਾਮਾ ਸਾਹਿਬ ਹੁੰਦਾ ਉੱਥੇ ਹੀ ਖੜ੍ਹੇ ਜਾਇਆ ਕਰੋ ਜਾਂ ਉੱਥੇ ਬੈਠ ਜਾਇਆ ਕਰੋ, ਕਿਉਂਕਿ ਜਦੋਂ ਹੁਕਮਨਾਮਾ ਸਾਹਿਬ ਹੁੰਦਾ ਹੈ ਉਸ ਟਾਈਮ ਸੰਗਤਾਂ ਤੁਰਦੀਆਂ ਚੰਗਾ ਨਹੀਂ ਲੱਗਦੀਆਂ। ਇਸ ਕਰਕੇ ਬੇਨਤੀ ਹੈ ਕਿ ਜਦੋਂ ਹੁਕਮਨਾਮਾ ਸਾਹਿਬ ਹੁੰਦਾ ਅਤੇ ਗ੍ਰੰਥੀ ਸਿੰਘ ਹੁਕਮਨਾਮਾ ਲੈਂਦੇ ਆ, ਆਪ ਜੀ ਉਸੀ ਜਗ੍ਹਾ 'ਤੇ ਬੈਠ ਜਾ ਕਰੋ। ਇਹੀ ਗੁਰੂ ਸਾਹਿਬ ਜੀ ਦਾ ਅਦਭੁਤ ਸਤਿਕਾਰ ਹੈ। ਇੱਕ ਹੋਰ ਬੇਨਤੀ ਹੈ ਕਿ ਮਾਤਾ ਪਿਤਾ ਦੀ ਦੇਖਭਾਲ ਕਰਨੀ, ਮਾਤਾ ਪਿਤਾ ਦੀ ਸੇਵਾ ਕਰਨੀ, ਮੈਨੂੰ ਮਾਫ਼ ਕਰਿਓ, ਆਪਾਂ ਸੱਤ ਸਮੁੰਦਰੋਂ ਪਾਰ ਇੱਥੇ ਚੰਗੇ ਭਵਿੱਖ ਵਾਸਤੇ ਆਏ ਸੀ ਅਤੇ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਬਹੁਤ ਜ਼ਿਆਦਾ ਬਜ਼ੁਰਗਾਂ ਨੂੰ ਜਿਹੜਾ ਪਰਿਵਾਰ ਨਹੀਂ ਸਾਂਭ ਰਹੇ। ਇਸ ਕਰਕੇ ਬੇਨਤੀ ਹੈ ਜੇ ਬਜ਼ੁਰਗ ਪੈਨਸ਼ਨ ਵੀ ਲੈਂਦੇ ਹੈ, ਜੇ ਬੱਚਿਆਂ ਨੇ ਪੈਨਸ਼ਨ ਵੀ ਵਰਤਣੀ ਹੈ ਤਾਂ ਉਹਨਾਂ ਦਾ ਫਰਜ਼ ਬਣਦਾ ਕਿ ਮਾਤਾ ਪਿਤਾ ਨੂੰ ਵੀ ਥੋੜ੍ਹੀ ਬਹੁਤੀ ਮਾਇਆ ਜ਼ਰੂਰ ਦੇਣ, ਕਰਨ ਵੀ ਪਿਤਾ ਜੀ ਮੰਮੀ ਜੀ ਆਹ ਤੁਸੀਂ ਵੀ ਪੈਸੇ ਲੈ ਲਓ, ਥੋੜ੍ਹੇ ਬਹੁਤੇ ਕਿਤੇ ਮੱਥਾ ਟੇਕਣਾ ਜਾਂ ਕਿਤੇ ਰਾਗੀ ਸਿੰਘਾਂ ਨੂੰ ਮਾਇਆ ਦੇਣੀ ਜਾਂ ਕਿਤੇ ਹੋਰ ਕੋਈ ਉਹਨਾਂ ਨੇ ਸੌਦਾ ਪੱਤਾ ਲੈਣਾ ਹੁੰਦਾ। ਜ਼ਿਆਦਾਤਰ ਇਹ ਹੋ ਰਿਹਾ ਕਿ ਬੱਚੇ ਜਿਹੜੀ ਪੈਨਸ਼ਨ ਹੈ ਉਹ ਸਿੱਧੀ ਆਪਣੇ ਅਕਾਊਂਟ ਵਿੱਚ ਲੈ ਜਾਂਦੇ ਆ, ਜਿਹੜੇ ਮਾਤਾ ਪਿਤਾ ਉਹਨਾਂ ਨੂੰ ਇੱਕ ਪੈਸਾ ਵੀ ਵਰਤਣ ਲਈ ਨਹੀਂ ਦਿੰਦੇ। ਮੇਰੀ ਬੇਨਤੀ ਹੈ ਕਿ ਜਿਹੜੇ ਮਾਤਾ ਪਿਤਾ ਉਹਨਾਂ ਨੇ ਬੜੇ ਔਖੇ ਹੋ ਕੇ ਆਪਣੇ ਧੀਆਂ ਪੁੱਤਾਂ ਨੂੰ ਪਾਲਿਆ ਹੁੰਦਾ, ਬਹੁਤ ਮਿਹਨਤ ਕਰਕੇ ਪਾਲਿਆ ਹੁੰਦਾ, ਪੜ੍ਹਾਇਆ ਹੁੰਦਾ ਕਿ ਸਾਨੂੰ ਬਜ਼ੁਰਗ ਜਦੋਂ ਅਸੀਂ ਹੋਈਏ ਸਾਡੀ ਉਹ ਦੇਖਭਾਲ ਕਰ ਸਕਣ। ਮੇਰੀ ਬੇਨਤੀ ਹੈ ਕਿ ਜ਼ਰੂਰ ਆਪਾਂ ਗੌਰ ਕਰੀਏ, ਬੀਬੀਆਂ ਨੂੰ ਵੀ ਅਤੇ ਸਾਰੇ ਭਾਈਆਂ ਨੂੰ ਵੀ ਬੇਨਤੀ ਹੈ ਕਿ ਜ਼ਰੂਰ ਆਪਣੇ ਸੱਸ ਸਹੁਰੇ ਦੀ ਬੀਬੀਆਂ ਇੱਜ਼ਤ ਕਰਨ ਆਪਣੇ ਮਾਤਾ ਪਿਤਾ ਵਾਂਗੂ, ਅਤੇ ਵੀਰਾਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣੇ ਮਾਤਾ ਪਿਤਾ ਦੀ ਜਿਹੜੀ ਰਿਸਪੈਕਟ ਹੈ ਉਹ ਜ਼ਰੂਰ ਕਰਨ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਭਮਦੀ ਜੀ ਦੇ ਢਾਡੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਗੁਰ ਇਤਿਹਾਸ ਤੇ 12 ਸ਼ਬਦ ਕਰਵਾਉਣ ਜੀ। ਆਪ ਜੀ ਗੁਰ ਇਤਿਹਾਸ ਤੇ 12 ਸ਼ਬਦ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਜੁਗ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਦੁਪਹਿਰ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਨ ਲਈ ਜੁੜ ਬੈਠੇ ਗੁਰੂ ਪਿਆਰਿਓ ਆਪ ਸਰਵਣ ਕਰ ਰਹੇ ਸੀ, ਸਾਥੀ ਕਵਿਤਾ ਦੇ ਰੂਪ ਵਿੱਚ ਅਰਦਾਸ ਕਰ ਰਹੇ ਸਨ। ਸਿੱਖ ਜਦੋਂ ਵੀ ਗੁਰੂ ਦੇ ਚਰਨਾਂ ਵਿੱਚ ਆਉਂਦਾ ਅਰਦਾਸ ਕਰਦਾ ਹੈ। ਮਨੁੱਖ ਦੇ ਵੱਸ ਵਿੱਚ ਨਹੀਂ ਕਿ ਉਹਨੂੰ ਖੁਸ਼ੀ ਮਿਲ ਜਾਏ, ਮਨੁੱਖ ਆਪਣੀ ਅਕਲ ਨਾਲ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ ਖੁਸ਼ੀ, ਕਿਉਂਕਿ ਜ਼ਿੰਦਗੀ ਵਿੱਚ ਕੋਈ ਬੰਦਾ ਉਦਾਸੀ ਨਹੀਂ ਚਾਹੁੰਦਾ, ਹਰ ਬੰਦਾ ਚਾਹੁੰਦਾ ਕਿ ਮੈਨੂੰ ਖੁਸ਼ੀ ਮਿਲੇ। ਕੋਈ ਹੈ ਜਿਹੜਾ ਕਹਿ ਮੈਨੂੰ ਖੁਸ਼ੀ ਨਹੀਂ ਚਾਹੀਦੀ? ਪਰ ਆਪਣੀ ਮਰਜ਼ੀ ਨਾਲ ਅਸੀਂ ਖੁਸ਼ੀ ਲੈ ਨਹੀਂ ਸਕਦੇ। ਜਦੋਂ ਗੁਰੂ ਕਿਰਪਾ ਕਰਦਾ ਹੈ ਫਿਰ ਇੱਕ ਨਹੀਂ ਲੱਖਾਂ ਖੁਸ਼ੀਆਂ ਮਿਲਦੀਆਂ ਨੇ। ਬਾਣੀ ਦਾ ਬਚਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਅਰਦਾਸ ਕਰ ਰਹੇ ਸਨ ਮੇਰੇ ਸਾਥੀ, ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਆਏ ਹਾਂ, ਸਾਡੀ ਲਾਜਪਤ ਰੱਖ ਲੈਣੀ, ਇੱਜ਼ਤ ਹੈ ਜਿਹੜੀ ਇਹ ਵੀ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦਾ ਹੈ। ਇਹ ਸਨਮਾਨ ਹੈ ਜਿਹੜਾ ਹਰ ਇੱਕ ਦੀ ਝੋਲੀ ਵਿੱਚ ਨਹੀਂ ਪੈਂਦਾ। ਗੁਰੂ ਕਿਰਪਾ ਕਰੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤ ਕਰਨ, ਆਪ ਜਿੰਨੀਆਂ ਵੀ ਸੰਗਤਾਂ ਗੁਰੂ ਦੇ ਚਰਨਾਂ ਵਿੱਚ ਆਇਓ, ਮਹਾਰਾਜ ਤੁਹਾਡੀਆਂ ਖੁਸ਼ੀਆਂ ਵਿੱਚ ਵਾਧਾ ਕਰੇ, ਤੁਹਾਡਾ ਦੁੱਖਾਂ ਤੋਂ ਛੁਟਕਾਰਾ ਕਰਵਾਵੇ ਤੇ ਸਤਿਗੁਰੂ ਮਹਾਰਾਜ ਜ਼ਿੰਦਗੀ ਦੀ ਸੋਝੀ ਬਖਸ਼ਿਸ਼ ਕਰੇ। ਅਸੀਂ ਗੁਰੂ ਦੇ ਢਾਡੀ ਹਾਂ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਿਰਪਾ ਕਰਨ, ਜਿਹੜੇ ਜੇ ਗੂੰਗੇ ਦੇ ਸਿਰ ਤੇ ਛੱਟੀ ਰੱਖ ਦਿੰਦੇ ਨੇ ਉਹ ਗੀਤਾ ਦੇ ਅਰਥ ਕਰਦਾ। ਅਸੀਂ ਕਲਗੀ ਵਾਲੇ ਪਾਤਸ਼ਾਹ ਦਾ ਮਹਾਨ ਜੀਵਨ ਇਤਿਹਾਸ ਆਪ ਜੀ ਨਾਲ ਸਾਂਝਾ ਕਰਨਾ। ਗੁਰੂ ਸਾਡੇ ਸਿਰ ਤੇ ਆਪਣਾ ਰਹਿਮਤ ਭਰੇ ਹੱਥ ਰੱਖੇ ਤਾਂ ਕਿ ਕੁਝ ਕਹਿਣ ਦੀ ਸਮਰੱਥਾ ਮਿਲ ਜਾਏ। ਆਓ ਫਿਰ ਗੁਰਮਤਿ ਦੀ ਵਿਚਾਰ ਆਰੰਭ ਕਰਕੇ ਫਿਰ ਆਪਾਂ ਇਤਿਹਾਸ ਦੇ ਪੰਨੇ ਵੱਲ ਪਰਤਦੇ ਹਾਂ। ਆਮ ਤੌਰ ਤੇ ਢਾਡੀ ਜੰਗਾਂ ਤੇ ਯੁੱਧਾਂ ਦੀ ਗੱਲ ਕਰਦੇ ਨੇ, ਪਰ ਅੱਜ ਸਿੱਖ ਦਾ ਦੁਸ਼ਮਣ ਬਹੁਤ ਸ਼ਾਤਰ ਹੈ। ਅੱਜ ਉਹ ਦਿਖਦਾ ਨਹੀਂ ਕਿ ਕਿੱਥੇ ਹੈ ਦੁਸ਼ਮਣ। ਜੇ ਦੁਸ਼ਮਣ ਸਾਹਮਣੇ ਹੋਵੇ ਤੇ ਉਹਦੇ ਤੇ ਵਾਰ ਕਰਨਾ ਬਹੁਤ ਸੌਖਾ ਹੈ। ਅੱਜ ਹਾਲੇ ਸਿੱਖਾਂ ਨੇ ਦੁਸ਼ਮਣ ਦੀ ਨਿਸ਼ਾਨਦੇਹੀ ਕਰਨੀ ਹੈ ਕਿ ਅਸਲ ਵਿੱਚ ਸਾਡਾ ਦੁਸ਼ਮਣ ਕੌਣ ਹੈ। ਇੱਕ ਦੁਸ਼ਮਣ ਮਨੁੱਖ ਦੇ ਨਾਲ ਨਾਲ ਤੁਰੇ ਫਿਰਦੇ ਨੇ, ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਜਦੋਂ ਜ਼ਿਆਦਾ ਹੋ ਜਾਂਦੇ ਨੇ ਉਦੋਂ ਦੁਸ਼ਮਣੀ ਹੈ, ਨਹੀਂ ਤੇ ਇਹ ਵੀ ਜੀਵਨ ਦਾ ਇੱਕ ਪਾਰਟ ਨੇ। ਮੈਂ ਗੱਲ ਨਿਵੇਰੀ ਨਾ ਕਰਾਂ, ਆਪਾਂ ਪਿੰਡਾਂ ਵਿੱਚੋਂ ਆਏ ਹਾਂ, ਖੇਤੀ ਕਰਨ ਵਾਲੇ ਹਾਂ, ਤੇ ਜੇ ਕੋਈ ਬੰਦਾ ਖੇਤ ਵਾਹੀ ਜਾਏ, ਖੇਤ ਵਾਹੀ ਜਾਏ, ਸਵਾਗਤਾ, ਰੌਣੀ ਕਰ ਲਈ, ਫਿਰ ਵਾਹ ਲਿਆ, ਫਿਰ ਸਵਾਗਾ ਦੇ ਤਾ ਤੇ ਰੂੜੀ ਦੀ ਖਾਦ ਵੀ ਪਾਤੀ, ਪਰ ਉਹਦੇ ਵਿੱਚ ਬੀਜ ਨਹੀਂ ਪਾਇਆ, ਉਹ 'ਚ ਬੀਜ ਨਹੀਂ ਬੀਜਿਆ, ਸੋਚੋ ਕੁਝ ਮਿਲ ਜਾਏਗਾ? ਖੇਤ ਵਾਹ ਲਿਆ, ਸੁਹਾਗ ਦਾ ਸੁਹਾਗਾ ਦੇ ਦਿੱਤਾ, ਲੇਕਿਨ ਬੀਜ ਨਹੀਂ ਪਾਇਆ। ਸਮਝਣ ਵਾਲੇ ਸਮਝ ਗਏ ਹੋਵੋਗੇ ਕਿ ਅਸਲ ਵਿੱਚ ਜਿੰਨਾ ਚਿਰ ਬੀਜ ਨਹੀਂ ਪੈਂਦਾ ਉਨਾ ਚਿਰ ਤੇ ਕੋਈ ਬਾਤ ਨਹੀਂ ਬਣਨੀ। ਪ੍ਰਾਪਤੀ ਤੇ ਬੀਜ ਨਾਲ ਹੁੰਦੀ ਹੈ। ਤੇ ਬੀਜ ਦੇ ਸੰਬੰਧ ਵਿੱਚ ਅਗਲੀ ਪਰਿਭਾਸ਼ਾ ਇਹ ਹੈ ਕਿ ਬੀਜ ਹੈ ਜਿਹੜਾ ਉਹ ਬੀਜਿਆ ਥੋੜਾ ਜਾਂਦਾ ਹੈ, ਲੇਕਿਨ ਉਹਦਾ ਝਾੜ ਹੈ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ ਹੈ। ਜਿਵੇਂ ਆਪਾਂ ਜੇ ਕਣਕ ਬੀਜਣੀ ਹੈ ਤੇ ਇੱਕ ਏਕੜ ਵਿੱਚ ਜਿਹੜਾ 8 ਕਨਾਲ ਦਾ ਆਪਾਂ 40-45 ਕਿਲੋ ਬੀਜ ਪਾਉਂਦੇ ਹਾਂ, 40-45 ਕਿਲੋ ਬੀਜਦੇ ਹਾਂ ਆਪਾਂ। ਹੁਣ 40-45 ਕਿਲੋ ਬੀਜਦਿਆਂ ਤੇ ਝਾੜ ਕਿੰਨਾ ਨਿਕਲਦਾ ਹੈ? ਕਿਸੇ ਦਾ 22 ਕੁਇੰਟਲ, ਕਿਸੇ ਦਾ 24 ਕੁਇੰਟਲ, ਕਿਸੇ ਦਾ 25 ਕੁਇੰਟਲ। ਬੀਜਿਆ ਕਿੰਨਾ? 45 ਕਿਲੋ। ਜਾਂ ਦੂਜੀ ਫਸਲ ਸਾਡੀ ਝੋਨਾ ਹੈ, ਉਹਦੀ ਪਨੀਰੀ 1 ਏਕੜ ਦੀ ਲਗਭਗ 6 ਕਿਲੋ ਨਾਲ ਤਿਆਰ ਹੋ ਜਾਂਦੀ ਹੈ। ਹੁਣ 6 ਕਿਲੋ ਬੀਜ ਬੀਜਿਆ, ਪਨੀਰੀ ਤਿਆਰ ਹੋਈ, ਖੇਤ ਵਿੱਚ ਲਾ ਦਿੱਤੀ, ਝਾੜ ਕਿੰਨਾ ਨਿਕਲਿਆ? ਕਿਸੇ ਦਾ 30 ਕੁਇੰਟਲ, ਕਿਸੇ ਦਾ 32 ਕੁਇੰਟਲ।

बीजिया 6 किलो लेकिन प्राप्ति हो गई 30-32 क्विंटल की। यह तो है दुनियावी खेत की गल। एक साडे जिस्म विच साडा हिरदा रूपी खेत है जिदे विच असी नाम रूपी बीज बीजना है। हिरदा रूपी खेत है ते नाम बीज है। हुण जदों असी हिरदे करके इहदे विच हिरदे दे भावना दे नाल दो वारी वाहिगुरु शब्द आखांगे ना ये नाम रूपी बीज हिरदे विच बोया जाएगा बीजा जाएगा। ते जदों बीजा जाएगा हिरदे विच ये नाम आ गया कहांगे ते दो वारी लेकिन जिवें 45 किलो बीज पा के 22-24 क्विंटल का झाड़ निकलिया कहांगे ते दो वारी। ये दो वारी वाहिगुरु शब्द आख्या ना जाने दुनिया दीआं किन्नीआं कदातां साडी झोली विच पा देवे दुनिया के किन्ने सुख साडी झोली विच पा देवे क्योंकि बीज बीजिया थोड़ा जांदा है लेकिन झाड़ बहुत निकलता है। आओ फिर हिरदे रूपी खेत में नाम रूपी बीज बीजिए। मैं आप जी नूं फतेह बुलाउण लगा इहदे विच दो वारी वाहिगुरु शब्द है हिरदे करके इस शब्द नूं अपने हिरदे विच वसाओ गुरु कृपा करेगा साडा आउणा बैठना बोलना सुनना सफला हो जाएगा। फतेह प्रवान करो ते कुछ कहण दी आग्या बख्शिश करो सत्कार सहित कह दिओ जी वाहिगुरु जी का खालसा वाहिगुरु जी की फतेह। आओ इतिहास दी विचार करदे करदे आपां इत्थे पहुंचे सी कि मुल्तान विच एक भाई रूपा नां दा सेठ है दसां नौ दी किरत करदा है व्यापार चंगा है मेहनती है दयानतदार है ईमानदारी है। अचनचेत उहदे ते बिपता पै गई है। बिपता पई भी उहने डाका मारे है ते समें दे हाकम ने फड़ के जेल विच बंद कर दिता। हाकम नूं इह जापदा भी इह बंदा बेगुनाह है लेकिन गवाहियां देण वालियां ने गवाहियां दे दित्तियां नूं असीं डाका मारदियां ने वेख्या है। हुण राजे ने फैसला सुनाउणा है राजे दा मन नहीं मनदा जमानत देनी चाहुंदा लेकिन राजे दे हलकार कहण लगे ने हरगिज नहीं जे जमानत ते छड़ दित्ता इहने मुड़ के नहीं आउणा। हुण राजे ने फैसला सुनाउणा दरबार लग्गिया होया है हुणे उहनूं सजा सुना दित्ती जाएगी। अचनचेत नेड़े दे राज तलंबे तों एक घोड़सवार आउंदा है ते राजे दे दरबार विच आके कहिंदा है मैं तलंबे तो आया मैनूं उत्थों दे हाकम बादशाह ने भेजे तुहाडे कोल एक रूपा फड़िया होया डाकू रूपा नां दा डाकू फड़िया होया मैं तुहानूं इह कहण वास्ते आया कि बेगुनाह है। जिहड़ा रूपा डाकू है वह तलंबे विच फड़िया गया ते उन्हें अपना दोष स्वीकार कर लिया उहदे कोल जिहड़ा डाके दा माल है बरामद हो गया। हुण मैं तुहानूं इह कहण वास्ते आ जिहड़ा तुसीं रूपा फड़िया होया है इहनूं रिहा कर दिओ इह बेगुनाह है इहदा कोई कसूर नहीं। जिंदगी विच तुसीं भी कई वारी वेख्या होएगा तुसीं गुनाह नहीं कीता हुंदा लेकिन तुहाडे ते इल्जाम लग जांदे ने तुहाडे ते एलीगेशन लग जांदे ਤੁਸੀਂ ਕੁਝ ਵੀ ਮਾੜਾ ਨਹੀਂ ਕੀਤਾ ਹੁੰਦਾ ਲੇਕਿਨ ਤੁਹਾਡੇ ਤੇ ਬਿਪਤਾ ਪੈ ਜਾਂਦੀ ਹੈ ਤੁਹਾਡੀ ਤੁਸੀਂ ਮੁਸੀਬਤ ਵਿੱਚ ਕਰ ਜਾਂਦੇ ਹੋ। ਮੈਂ ਅੱਗੇ ਵੀ ਕਦੇ ਦੀਵਾਨਾ ਵਿੱਚ ਇਹ ਗੱਲ ਕਹਿ ਗਿਆ ਹੋਵਾਂਗਾ ਜਿੰਨੇ ਧਰਮੀ ਬੰਦੇ ਹੁੰਦੇ ਨੇ ਉਹਨਾਂ ਦੇ ਜੀਵਨ ਵਿੱਚ ਦੁੱਖ ਬਹੁਤ ਆਉਂਦੇ ਨੇ ਉਹਨਾਂ ਦੇ ਜੀਵਨ ਵਿੱਚ ਮੁਸੀਬਤਾਂ ਬਹੁਤ ਆਉਂਦੀਆਂ। ਨਾਮ ਜਪਣ ਵਾਲੇ ਬਾਣੀ ਪੜ੍ਹਨ ਵਾਲੇ ਸੱਚ ਬੋਲਣ ਵਾਲੇ ਹਰ ਇੱਕ ਦਾ ਭਲਾ ਕਰਨ ਵਾਲੇ ਹਰ ਇੱਕ ਦੀ ਮਦਦ ਕਰਨ ਵਾਲੇ ਉਹਨਾਂ ਦੇ ਜੀਵਨ ਵਿੱਚ ਮੁਸੀਬਤਾਂ ਦੁੱਖਾਂ ਬਹੁਤ ਫੇਰਾ ਹੁੰਦਾ। ਇਹਦੇ ਵਿਪਰੀਤ ਠੱਗੀਆਂ ਠੋਰੀਆਂ ਕਰਨ ਵਾਲੇ ਬੇਈਮਾਨੀਆਂ ਕਰਨ ਵਾਲੇ ਇੱਧਰ ਲਾ ਕੇ ਉੱਧਰ ਭਜਾਉਣ ਵਾਲੇ ਉਹ ਕਈ ਵਾਰੀ ਬਹੁਤ ਤਰੱਕੀ ਕਰਦੇ ਤੇ ਮਨੁੱਖੀ ਮਨ ਸੋਚਦਾ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਬੇਈਮਾਨੀ ਕਰਦਾ ਕਿਉਂਕਿ ਬੇਈਮਾਨੀ ਦਾ ਸੰਬੰਧ ਤੁਹਾਡੇ ਮਨ ਕਰਕੇ ਹੈ ਸਾਨੂੰ ਪਤਾ ਹੁੰਦਾ ਪਰ ਦਿਨਾਂ ਵਿੱਚੋਂ ਬਹੁਤ ਵਿਸ਼ਾਲ ਆਪਣਾ ਬਿਜ਼ਨਸ ਕ੍ਰੀਏਟ ਕਰ ਲੈਂਦੇ ਨੇ ਤੇ ਇਹਦੇ ਉਲਟ ਧਰਮੀ ਬੰਦਿਆਂ ਦੇ ਜੀਵਨ ਵਿੱਚ ਦੁੱਖ ਆਉਂਦੇ ਨੇ ਜਿਵੇਂ ਮੈਂ ਜ਼ਿਕਰ ਕੀਤਾ ਭਾਈ ਰੂਪਾ ਦਸਾਂ ਨਹੁੰ ਦੀ ਕਿਰਤ ਕਰਨ ਵਾਲਾ ਹਰ ਇੱਕ ਦੀ ਮਦਦ ਕਰਦਾ ਦਸਵੰਧ ਕਰਦਾ। ਤੁਸੀਂ ਮੇਰੇ ਭੈਣ ਭਰਾ ਬੈਠੇ ਹੋ ਬੱਚੇ ਬੱਚੀਆਂ ਬੈਠੇ ਹੋ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਓ ਕਿ ਤੁਸੀਂ ਦਸਵੰਧ ਕੱਢਣ ਦੇ ਸਮਰੱਥ ਹੋ ਜਾਓ। ਤੁਸੀਂ ਆਖੋਗੇ ਗਿਆਨੀ ਜੀ ਤੁਹਾਨੂੰ ਗੱਲਾਂ ਆਉਂਦੀਆਂ ਨੇ
ਸਾਡਾ ਤੇ ਗੁਜ਼ਾਰਾ ਮਸਾਂ ਚੱਲਦਾ, ਕ੍ਰੈਡਿਟ ਕਾਰਡਾਂ ਤੇ ਸਾਡੀ ਜ਼ਿੰਦਗੀ ਅੱਗੇ ਤੁਰਦੀ ਹੈ, ਤੇ ਤੁਸੀਂ ਕਹਿੰਦੇ ਦਸਵੰਧ ਕੱਢੋ। ਆਪਣੀ ਆਮਦਨ ਦਾ ਦਸਵਾਂ ਹਿੱਸਾ, ਆਪਣੇ ਸਵਾਸਾਂ ਦਾ ਦਸਵਾਂ ਹਿੱਸਾ, ਲਗਭਗ ਢਾਈ ਕੁ ਘੰਟੇ ਉਸ ਪਰਿਪੂਰਨ ਪਰਮਾਤਮਾ ਨੂੰ ਯਾਦ ਕਰਨਾ। ਮੈਂ ਮੰਨਦਾ ਹਾਂ ਕਿ ਤੁਹਾਡਾ ਹੱਥ ਟਾਈਟ ਹੈ, ਐਵੇਂ ਸਾਡੇ ਇੰਡੀਆ ਵਿੱਚ ਰਹਿਣ ਵਾਲਿਆਂ ਨੂੰ ਭਰਮ ਹੈ ਵੀ ਪਤਾ ਨਹੀਂ ਕੈਨੇਡਾ 'ਚ ਕਿੰਨੇ ਕੁ ਡਾਲਰ ਨੇ, ਪਤਾ ਨਹੀਂ ਦਰਖਤਾਂ ਨੂੰ ਡਾਲਰ ਲੱਗਦੇ ਨੇ, ਡਾਲਰ ਦਰਖਤਾਂ ਨੂੰ ਨਹੀਂ ਲੱਗਦੇ। ਜਿੰਨੀ ਤੁਸੀਂ ਮਿਹਨਤ ਕਰਦੇ ਹੋ, ਜਿੰਨੀ ਤੁਸੀਂ ਸਟਰਗਲ ਕਰਦੇ ਹੋ, ਤੁਹਾਨੂੰ ਪ੍ਰਣਾਮ ਹੈ, ਤੁਹਾਨੂੰ ਮੱਥਾ ਟੇਕਦਾ। ਇਹ ਸਭ ਤੁਹਾਡੀ ਮਿਹਨਤ ਦਾ ਹੀ ਸਿੱਟਾ ਹੈ। ਮੈਂ ਜਿਹੜੀ ਗੱਲ ਆਪ ਜੀ ਨਾਲ ਸਾਂਝੀ ਕਰ ਲਗਾ, ਗੱਲ ਚੱਲਦੀ ਸੀ ਭਾਈ ਰੂਪਾ ਦਸਵੰਧ ਕੱਢਦਾ, ਧਰਮੀ ਬੰਦਿਆਂ ਤੇ ਮੁਸੀਬਤਾਂ ਪੈਂਦੀਆਂ ਨੇ। ਇਹਦੇ ਬਾਰੇ ਬਾਣੀ ਦਾ ਪ੍ਰਮਾਣ ਆਪਾਂ ਸਮਝ ਲਈਏ ਤੇ ਗੱਲ ਸੌਖੀ ਸਮਝ ਵਿੱਚ ਆ ਜਾਏ। ਇੱਕ ਗੁਰਬਾਣੀ ਦੀ ਪੰਕਤੀ ਤੁਸੀਂ ਕਾਰਾਂ ਤੇ ਲਿਖੀ ਦੇਖੀ ਹੋਵੇਗੀ, ਘਰਾਂ ਵਿੱਚ ਲਿਖੀ ਦੇਖੀ ਹੋਵੇਗੀ, ਟਰੱਕਾਂ ਕੰਬਾਈਨਾਂ ਟਰੈਕਟਰਾਂ ਤੇ ਲਿਖੀ ਦੇਖੀ ਹੋਵੇਗੀ, ਟਰਾਲੀਆਂ ਤੇ ਵੀ ਲਿਖੀ ਹੁੰਦੀ ਹੈ, ਇਹ ਪੇ ਦਾਤ ਤੇਰੀ ਦਾ ਤਾਰ। ਹੁਣ ਇਹ ਪੰਕਤੀ ਦੇ ਅਰਥ ਇਹ ਬਣਦੇ ਨੇ ਵੀ ਜੇ ਕਾਰ ਤੇ ਲਿਖੀਏ ਕਾਰ ਤੇਰੀ ਦਾਤ ਹੈ, ਜੇ ਟਰੱਕ ਤੇ ਲਿਖੀਏ ਤੇ ਟਰੱਕ ਤੇਰੀ ਦਾਤ ਹੈ, ਟਰੈਕਟਰ ਕੰਬਾਈਨ ਤੇ ਲਿਖੀਏ ਤੇ ਤੇਰੀ ਦਾਤ ਹੈ। ਪੰਕਤੀ ਹੈ ਗੁਰਬਾਣੀ, ਅਗਾਧ ਬੋਧ ਹੈ, ਲੇਕਿਨ ਬੜੀ ਸੌਖੀ ਪੰਕਤੀ ਹੈ ਤੇ ਅਰਥ ਸੌਖੇ ਸਮਝ ਵਿੱਚ ਆਉਂਦੇ ਨੇ। ਇਹ ਪੇ ਦਾਤ ਤੇਰੀ ਦਾਤਾਰ, ਹੁਣ ਇਹਦੇ ਅਰਥ ਅਸੀਂ ਇਹ ਕਰ ਲਏ ਵੀ ਇਹ ਕਾਰਾਂ ਕੋਠੀਆਂ ਇਹ ਸਭ ਕੁਝ ਉਹਦੀ ਦਾਤ ਹੈ, ਲੇਕਿਨ ਜਦੋਂ ਸ਼ਬਦ ਪੂਰਾ ਪੜੋਗੇ ਇਹਦੇ ਅਰਥ ਤਬਦੀਲ ਹੋ ਜਾਣਗੇ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਤੂੰ ਕਈਆਂ ਨੂੰ ਦੁੱਖ ਦਿੰਦਾ, ਤੂੰ ਕਈਆਂ ਨੂੰ ਭੁੱਖ ਦਿੰਦਾ, ਤੇ ਸੱਚੇ ਪਾਤਸ਼ਾਹ ਦੁੱਖ ਤੇ ਭੁੱਖ ਤੇਰੀ ਦਾਤ ਹੈ। ਕੋਈ ਮੰਗਦਾ ਦੁੱਖ ਆਉਂਦੇ ਤੇ ਹਨ, ਪਰ ਮੰਗਦਾ ਤੇ ਕੋਈ ਨਹੀਂ ਨਾ। ਇਹਨੂੰ ਆਪਾਂ ਹੋਰ ਸਪਸ਼ਟ ਕਰ ਲਈਏ, ਮੈਂ ਆਖਿਆ ਵੀ ਦੁੱਖ ਤੇ ਭੁੱਖ, ਆਪਾਂ ਭੁੱਖ ਦੀ ਵਿਆਖਿਆ ਕਰ ਲੈਂਦੇ ਹਾਂ। ਹੁਣ ਭੁੱਖ ਕਿਵੇਂ ਦਾਤ ਹੋਈ? ਸਿੱਖ ਬਾਣੀ ਨੂੰ ਮੱਥਾ ਟੇਕਦਾ, ਲੇਕਿਨ ਇਹਦੇ ਰਹੱਸ ਨੇ ਜਿਹੜੇ ਭੇਦ ਉਹਨਾਂ ਨੂੰ ਨਹੀਂ ਸਮਝ। ਕਈ ਵਾਰੀ ਬਾਣੀ ਪੜ੍ਹਨ ਵਾਲਾ ਵੀ ਇਹਨੂੰ ਵਿਚਾਰਦਾ ਨਹੀਂ, ਗੁਰੂ ਦੀ ਕਿਰਪਾ ਤੋਂ ਬਿਨਾਂ ਵਿਚਾਰ ਨਹੀਂ ਹੁੰਦੀ। ਮੈਂ ਆਖਿਆ ਵੀ ਭੁੱਖ ਇਹ ਦਾਤ ਹੈ ਕਰਤੇ ਦੀ, ਅਕਾਲ ਪੁਰਖ ਦੀ। ਤੁਸੀਂ ਆਖੋਗੇ ਕਿਵੇਂ ਦਾਤ ਹੈ? ਹੁਣ ਸੋਚੋ ਜਰਾ, ਜੇ ਭੁੱਖ ਲੱਗਣੋਂ ਹਟ ਜਾਏ, ਮੈਨੂੰ ਨਾ ਭੁੱਖ ਲੱਗੇ, ਤੁਹਾਨੂੰ ਨਾ ਭੁੱਖ ਲੱਗੇ, ਤੇ ਕੀ ਹੋਏਗਾ? ਚੌਥੇ ਪੰਜਵੇਂ ਦਿਨ ਡਾਕਟਰ ਵੱਲ ਨੂੰ ਭੱਜਾਂਗੇ, ਮੈਨੂੰ ਭੁੱਖ ਨਹੀਂ ਲੱਗਦੀ। ਇਹ ਜੀਵਨ ਤਾਂ ਹੈ ਨਾ ਜੇ ਭੁੱਖ ਲੱਗਦੀ ਹੈ, ਭੁੱਖ ਤੋਂ ਬਿਨਾਂ ਜੀਵਨ ਦਾ ਸੰਕਲਪ ਨਹੀਂ ਰਹੇਗਾ। ਆ ਜਿੰਨੇ ਵੀ ਵਿਟਾਮਿਨ ਸਾਨੂੰ ਚਾਹੀਦੇ ਨੇ, ਜੋ ਅਸੀਂ ਖਾਂਦੇ ਹਾਂ ਛਕਦੇ ਹਾਂ, ਉਹਦੇ ਵਿੱਚੋਂ ਮਿਲਦੇ ਨੇ ਨਾ। ਬਣ ਗਈ ਨਾ ਭੁੱਖ ਦਾਤ। ਧਰਮੀ ਬੰਦਿਆਂ ਦੇ ਮੁਸੀਬਤ, ਧਰਮੀ ਬੰਦਿਆਂ ਦੇ ਜੀਵਨ ਵਿੱਚ ਦੁੱਖ ਮੁਸੀਬਤਾਂ ਕਿਉਂ ਆਉਂਦੇ ਨੇ? ਹੁਣ ਗੱਲ ਸਪਸ਼ਟ ਹੋ ਗਈ। ਇਹ ਦਾਤ ਹੈ ਕਿਉਂਕਿ ਦੁੱਖ ਤੇ ਭੁੱਖ ਸ਼ੁੱਧ ਬਣਾ ਦਿੰਦੇ ਨੇ ਬੰਦੇ ਨੂੰ। ਭਾਈ ਰੂਪੇ ਦਾ ਜ਼ਿਕਰ ਮੈਂ ਕਰ ਰਿਹਾ ਸੀ, ਦਸਵੰਧ ਦੀ ਗੱਲ ਚੱਲਦੀ ਚੱਲਦੀ ਆਪਣੀ ਰੁਕ ਗਈ। ਮੈਂ ਮੰਨਦਾ ਹਾਂ ਕਿ ਤੁਹਾਡਾ ਹੱਥ ਟਾਈਟ ਹੈ, ਕ੍ਰੈਡਿਟ ਕਾਰਡਾਂ ਦੀ ਵਰਤੋਂ ਤੁਹਾਨੂੰ ਕਰਨੀ ਪੈਂਦੀ ਹੈ, ਪਰ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਢਾਡੀ ਹੋਣ ਦੀ ਬਦੌਲਤ ਬੇਨਤੀ ਕਰਾਂਗਾ, ਤੁਸੀਂ ਇੱਕ ਵਾਰੀ ਦਸਵੰਧ ਕੱਢਣਾ ਸ਼ੁਰੂ ਕਰ ਦਿਓ। ਉਹ ਦਸਵੰਧ ਗੁਰੂ ਦਾ ਹੈ, ਆਪਣੇ ਘਰ ਰੱਖਣਾ ਹੈ, ਜਿੱਥੇ ਵੀ ਤੁਹਾਨੂੰ ਲੋੜਵੰਦ ਮਿਲੇ, ਜਿਸ ਗੁਰੂ ਅਸਥਾਨ ਵਿੱਚ, ਜਿਸ ਕਾਰਜ ਵਿੱਚ ਦੇਣਾ ਹੈ। ਕਿਉਂਕਿ ਜਦੋਂ ਦਸਵੰਧ ਕਰ ਦਿੱਤਾ ਉਹ ਤੇ ਗੁਰੂ ਦਾ ਹੋ ਗਿਆ, ਫਿਰ ਸਾਡਾ ਤੇ ਹੈ ਹੀ ਨਹੀਂ ਉਹ। ਹਾਂ, ਵਰਤੋਂ ਅਸੀਂ ਕਰਨੀ ਉਹਦੀ, ਗੁਰੂ ਨੇ ਸਾਨੂੰ ਅਧਿਕਾਰ ਦੇਣਾ। ਬਸ 3 ਮਹੀਨੇ ਔਖੇ ਸਕਾਲੇ ਦਸਵੰਧ ਕੱਢ ਲਿਓ, 3 ਮਹੀਨੇ ਤੋਂ ਬਾਅਦ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਆਮਦਨ ਕਿਵੇਂ ਵੱਧ ਗਈ। ਇੱਕ ਵਾਰੀ ਪਿਆਰ ਨਾਲ ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ। 3 ਮਹੀਨੇ ਬਾਅਦ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਤੁਹਾਡੇ ਇਨਕਮ ਦੇ ਸੋਰਸ ਨੇ ਜਿਹੜੇ ਉਹ ਆਪਣੇ ਆਪ ਕਿਵੇਂ ਡਿਵੈਲਪ ਹੋ ਗਏ। ਜਦੋਂ ਸਿੱਖ ਗੁਰੂ ਵੱਲ ਨੂੰ ਇੱਕ ਕਦਮ ਚੁੱਕਦਾ, ਮਹਾਰਾਜ ਉਹਦੀ ਅੰਗ ਸੰਗ ਹੋ ਕੇ ਸਹਾਇਤਾ ਕਰਦਾ। ਮੈਂ ਰੂਪੇ ਸੇਠ ਦਾ ਜ਼ਿਕਰ ਕਰ ਰਿਹਾ ਸੀ। ਰਾਜੇ ਕੋਲ ਜਦੋਂ ਸੁਨੇਹਾ ਆਇਆ, ਡਾਕਾ ਉਹਨੇ ਮਾਰਿਆ ਨਹੀਂ, ਲੇਕਿਨ ਮੁਕੱਦਮਾ ਦਰਜ ਹੋ ਗਿਆ, ਸਜ਼ਾ ਸੁਣਾਈ ਜਾਣੀ ਹੈ। ਤਲੰਬੇ ਤੋਂ ਆ ਕੇ ਘੋੜਸਵਾਰ ਨੇ ਕਹਿ ਦਿੱਤਾ ਬੇਗੁਨਾਹ ਹੈ, ਰਿਹਾ ਕਰ ਦਿੱਤਾ ਗਿਆ। ਘਰ ਆਇਆ ਤੇ ਇਹਦਾ ਮਨ ਆਪਣੇ ਪਰਿਵਾਰ ਨਾਲ ਰਹਿ ਕਰਦਾ ਕਿ ਹੁਣ ਆਪਾਂ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜਾਈਏ, ਸ਼ੁਕਰਾਨਾ ਕਰੀਏ। ਬਿਪਤਾ ਪਈ ਸੀ, ਗੁਰੂ ਨੇ ਟਾਲ ਦਿੱਤੀ, ਕਿਉਂਕਿ ਸਤਿਗੁਰੂ ਆਪਣੇ ਭਗਤਾਂ ਦੀ
ਲਾਜ ਰੱਖਦਾ ਪੈਜ ਰੱਖਦਾ। ਅਸੀਂ ਬਾਣੀ ਦੀ ਪੰਕਤੀ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਰੱਖੀ ਨਾ ਪ੍ਰਹਿਲਾਦ ਦੀ ਪੈਜ। ਇਹਨੇ ਆਖਿਆ ਵੀ ਆਪਾਂ ਰਲ ਕੇ ਜਾਣਾ ਕਲਗੀ ਵਾਲੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ। ਤੇ ਇਹਨੇ ਦਿਨਾਂ ਦੇ ਵਿੱਚ ਉੱਥੇ ਇੱਕ ਭਾਈ ਦੁਲਚਾ ਨਾਂ ਦਾ ਮਸੰਦ ਪਹੁੰਚਿਆ, ਤੇ ਜਦੋਂ ਇਹਨੂੰ ਪਤਾ ਲੱਗਿਆ ਵੀ ਭਾਈ ਦੁਲਚਾ ਮਸੰਦ ਆਇਆ, ਤੇ ਇਹਨੇ ਉਹ ਜਿਹੜਾ ਦਸਵੰਧ ਸੀ ਉਹਦੇ ਵਿੱਚੋਂ 100 ਮੋਤੀ ਸੁੱਚਾ, ਮਹਾਰਾਜ ਵਾਸਤੇ ਬਸਤਰ, ਮਾਤਾ ਗੁਜਰੀ ਵਾਸਤੇ ਬਸਤਰ, ਅਤੇ ਮਹਾਰਾਜ ਵਾਸਤੇ ਇੱਕ ਸੋਨੇ ਦਾ ਕੜਾ, ਇਹ ਤਾਂ ਆਦਿਕ ਭੇਟਾਵਾਂ ਨੇ ਜਿਹੜੀਆਂ ਉਹ ਦੁਲਚੇ ਮਸੰਦ ਨੂੰ ਲਿਆ ਕੇ ਦੇ ਦਿੱਤੀਆਂ। ਤੇ ਨਾਲੇ ਜਿਹੜੀ ਆਪਣੇ ਨਾਲ ਕਹਾਣੀ ਵਾਪਰੀ ਹੈ, ਕਿਵੇਂ ਮੁਕੱਦਮਾ ਦਰਜ ਹੋਇਆ, ਕਿਵੇਂ ਉਹਨੇ ਅਰਦਾਸ ਕੀਤੀ ਤੇ ਕਿਵੇਂ ਮੇਰੀ ਰਿਹਾਈ ਹੋਈ, ਇਹ ਸਾਰਾ ਕੌਤਕੀ ਵਰਤਾਰਾ ਸੁਣਾ ਦਿੱਤਾ ਭਾਈ ਦੁਲਚੇ ਨੂੰ। ਤੇ ਆਖਿਆ ਮੇਰੀਆਂ ਭੇਟਾਵਾਂ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਬਚਾ ਦਿਓ, ਤੇ ਨਾਲੇ ਮੇਰੇ ਵੱਲੋਂ ਅਰਦਾਸ ਕਰਿਓ ਕਿ ਮੈਂ ਕਲਗੀ ਵਾਲੇ ਪਾਤਸ਼ਾਹ ਦਾ ਦੀਦਾਰ ਕਰਨਾ ਚਾਹੁੰਦਾ, ਰਹਿਮਤ ਕਰਨ, ਕਿਉਂਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਗੁਰੂ ਦੇ ਦਰਸ਼ਨ ਨਹੀਂ ਹੁੰਦੇ। ਮੈਂ ਪਰਿਵਾਰ ਸਮੇਤ ਕਲਗੀ ਵਾਲੇ ਪਾਤਸ਼ਾਹ ਦਾ ਦੀਦਾਰ ਕਰਨਾ। ਹੁਣ ਇਹਨੇ ਵੀ ਆਪਣੀਆਂ ਭੇਟਾਵਾਂ ਦੇ ਦਿੱਤੀਆਂ, ਹੋਰ ਸਿੱਖਾਂ ਨੇ ਵੀ ਭੇਟਾਵਾਂ ਦਿੱਤੀਆਂ। ਹੁਣ ਭਾਈ ਦੁਲਚਾ ਹੈ ਜਿਹੜਾ ਮਸੰਦ, ਇਹ ਭੇਟਾਵਾਂ ਲੈ ਕੇ ਅਨੰਦਪੁਰ ਸਾਹਿਬ ਨੂੰ ਰਵਾਨਾ ਹੋ ਗਿਆ। ਤੇ ਰਸਤੇ ਵਿੱਚ ਆਉਂਦਿਆਂ ਇਹਦੇ ਮਨ ਵਿੱਚ ਬੇਈਮਾਨੀ ਦਾ ਇੱਕ ਆਪਣਾ ਸਰੂਪ ਪੈਦਾ ਹੋਇਆ, ਇਹਦੇ ਮਨ ਵਿੱਚ ਆ ਗਿਆ 100 ਮੋਤੀ ਸੁੱਚਾ ਬੜਾ ਕੀਮਤੀ ਹੈ, ਹੁਣ ਇਹ ਗੁਰੂ ਦੇ ਨੇੜੇ ਰਹਿਣ ਵਾਲਾ ਮਸੰਦ, ਮੈਂ ਕਵਿਤਾ ਤੋਂ ਬਾਅਦ ਕੁਝ ਵਿਆਖਿਆ ਕਰਾਂਗਾ। ਹੁਣ ਇੱਕ ਬੰਨੇ ਭਾਈ ਰੂਪੇ ਦੀ ਸ਼ਰਧਾ ਹੈ ਤੇ ਇੱਕ ਬੰਨੇ ਇਹ ਗੁਰੂ ਦੇ ਨੇੜੇ ਰਹਿਣ ਵਾਲਾ। ਇਹ ਜ਼ਰੂਰੀ ਨਹੀਂ ਵੀ ਜਿਹੜਾ ਗੁਰੂ ਦੇ ਨੇੜੇ ਰਹਿੰਦਾ ਉਹਦੇ ਮਨ ਵਿੱਚ ਮਾੜਾ ਖਿਆਲ ਨਾ ਆਵੇ। ਮਨ ਨੂੰ ਕਾਬੂ ਕਰਨਾ ਬਹੁਤ ਔਖਾ, ਮਨ ਤੇ ਤੁਹਾਡੇ ਸ਼ਬਦਾਂ ਵਿੱਚ ਕੰਟਰੋਲ ਕਰਨਾ ਇਹ ਬਹੁਤ ਔਖਾ ਹੈ, ਮਨ ਬੰਦੇ ਦੇ ਵੱਸ ਦੀ ਕਹਾਣੀ ਨਹੀਂ, ਗੁਰੂ ਕਿਰਪਾ ਕਰ ਦੇਵੇ। ਹੁਣ ਅਨੰਦਪੁਰ ਸਾਹਿਬ ਪਹੁੰਚ ਗਿਆ ਤੇ ਹੁਣ ਇਹਨੇ ਭੇਟਾਵਾਂ ਲੈ ਕੇ ਮਹਾਰਾਜ ਦੇ ਚਰਨਾਂ ਵੱਲ ਨੂੰ ਜਾਣਾ। ਆਓ ਆਪਾਂ ਕਵਿਤਾ ਦੇ ਵਿੱਚ ਸਮੁੱਚੇ ਇਤਿਹਾਸ ਨੂੰ ਸਮਝ ਲਈਏ, ਕੁਝ ਗੱਲਾਂ ਫਿਰ ਕਰਾਂਗੇ, ਕਿਉਂਕਿ ਕਈ ਵਾਰੀ ਲੰਮੀ ਗੱਲ ਹੈ ਜਿਹੜੀ ਉਹ ਬੰਦੇ ਨੂੰ ਡਿਸਟਰਬ ਕਰਨ ਲੱਗ ਜਾਂਦੀ ਹੈ, ਕਵਿਤਾ ਦਾ ਆਪਣਾ ਰੰਗ ਹੁੰਦਾ। ਹੁਣ ਦੁਲਚੇ ਮਸੰਦ ਦੇ ਮਨ ਵਿੱਚ ਕਿਵੇਂ ਬੇਈਮਾਨੀ ਆ ਗਈ, ਕਿਹੜੀਆਂ ਕਿਹੜੀਆਂ ਗੱਲਾਂ ਉਹ ਸੋਚਦਾ, ਸਮੁੱਚਾ ਇਤਿਹਾਸ ਤਰਲੋਚਨ ਸਿੰਘ ਭੁਮੱਦੀ ਦਾ ਢਾਡੀ ਜੱਥਾ, ਭਾਈ ਹਰਦੀਪ ਸਿੰਘ ਖਹਿਰਾ ਪਿੰਡ ਗਿੱਦੜਵਿੰਡੀ ਨੇੜੇ ਸਿੱਧਵਾਂ ਬੇਟ, ਅਤੇ ਦੋਨੋਂ ਢਾਡੀ ਸਾਥੀ ਪਿੰਡ ਬੀਲਾ, ਭਾਈ ਕਿਸਮਤ ਸਿੰਘ ਰਾਜੂ ਅਤੇ ਸਰੰਗੀ ਮਾਸਟਰ ਭਾਈ ਸਤਨਾਮ ਸਿੰਘ ਲਾਲੀ, ਇਤਿਹਾਸ ਦਾ ਪੰਨਾ ਤੁਹਾਡੀ ਸੇਵਾ ਵਿੱਚ, ਇਉਂ ਕਹਿਣ ਲੱਗੇ।

ਬਹੁਤਾ ਹਿੱਸਾ ਰੱਖਾਂ ਮੈਂ ਇਹ ਦਸਵੰਦ ਦਾ, ਬਹੁਤਾ ਹਿੱਸਾ ਰੱਖਾਂ ਮੈਂ ਇਹ ਦਸਵੰਦ ਦਾ, ਮਨ ਬੇਈਮਾਨ ਹੋ ਗਿਆ ਮਸੰਦ ਦਾ, ਮਨ ਬੇਈਮਾਨ।

ਗੀ ਭੁਲਾਇਆ ਵਾਹਿਗੁਰੂ ਖਵਾਂਦਦਾ, ਡਰ ਗੀ ਭੁਲਾਇਆ ਵਾਹਿਗੁਰੂ ਖਵਾਂਦਦਾ, ਮਨ ਬੇਈਮਾਨ ਹੋ ਗਿਆ।

0: ਹੁੰਦਾ ਜਿਹੜਾ ਰਾਹੀ ਝੂਠ ਵਾਲੇ ਭੰਦ ਦਾ, ਹੁੰਦਾ ਜਿਹੜਾ ਰਾਹੀ ਝੂਠ ਵਾਲੇ ਭੰਦ ਦਾ, ਮਨ ਬੇਈਮਾਨ ਹੋ ਗਿਆ ਮਸੰਦ ਦਾ, ਮਨ ਬੇਈਮਾਨ ਹੋ ਗਿਆ ਮਸੰਦ ਦਾ,
1: ਮਨ ਅੱਖ ਲੱਗ

0: मन बेईमान हो गया मसंद दा, मन बेईमान हो गया मसंद दा, मन बेईमान हो गया मसंद दा।
1: हुण ये दुलचे मसंद दे मन विच बेईमानी आ गई। रहिंदा गुरु साहब दे नेड़े है ते मसंद प्रथा जिहड़ी गुरु अमरदास महाराज ने आरंभ कीती, जिहड़े बहुत करनी वाले सिख सन ना, उच्चे सुचे जीवन वाले, उन्होंने मसंद थापया गया ते उन्होंने जिम्मे सिखी जी सेवा लाई गई कि दूर दराडे जाओ उत्थे गुरु नानक का उपदेश सिख संगत तक पहुंचाओ ते जिहड़ियां भेटावां जिहड़ा दसवंध सिख संगत देण ओह लिया के गुरु चरणा विच हाजिर करो ते कल्ले कल्ले सिख का वेरवा लिखवाओ ते गुरु साहब फिर सिख वास्ते किहड़ा हुक्म देंदे ने ओह फिर तुसीं सिखां कोल पहुंचाउणा है। जिहड़ियां भेटावां लैके आउंदे ना जिम्मे मिसाल वजो कलगी वाले पातशाह के पावन चरणा विच महाराज फलाने सिख दियां आ भेटावां ने उन्हें आ अरदास कीती है, महाराज भेटा प्रवान करके उहदे लई असीस रूपी हुक्मनामा बख्शिश करदे। मसंद उह हुक्म लिख लैंदे ते अगले गेड़े उह सिख तक उह हुक्म पहुंचाउंदे। एक परंपरा सी मसंद सिखी दे प्रचार विच इहनां दा अहम योगदान दिया। फिर बाई मंजियां दा स्थापित होना, छे पीढ़ियां दा स्थापित होना, यह सिखी दे प्रचार की एक तकनीक सी, क्योंकि थां थां ते गुरु साहब नहीं जा सकते, पर गुरु का हुक्म, गुरु का उपदेश, गुरु का शब्द पहुंचना चाहिए। समा पा के फिर इन्होंने ऊणताई आ गई। फिर दशमेश पिता के जीवन काल में आके कुछ मसंदा नूं मिट्टी का तेल पा के देहरादून की धरती से साड़े, क्योंकि जीवन पक्षों बहुत निगूणे हो गए। यह मनुखी मन है, इन हुण कई पद्धर ते देखो जिहड़ियां मैं गल्लां करदा कईआं नूं कौड़ियां लगणगियां। बंदा कहिंदा मैं रब वेखणा है, रब दा दीदार करना, चंगी गल है, सोच चंगी है, पर मैं कई बारी वेखदा बई दिखदी तां तैनूं तेरी मां नहीं, जिहने तैनूं जन्म दित्ता तैनूं घर विच तेरी मां नहीं दिखदी, तैनू दिखता ते तेरा पिता नहीं, तैनू रब कितों दिख जाएगा। जिन्हों घर विच मां ते बाप नहीं दिखते, मां बाप नाल किहो जा व्यवहार हुंदा है, मां बाप नू किवें जलील किया जाता है। मैं ऐसा सुनिया है कि मां बाप के मूंह ते थप्पड़ तक मार दिते जाते, और मैं एवें नहीं गल कह रहा, कोई सुनी सुनाई गल नहीं कह रहा, पांचों गल्लां इक्को जिहियां नहीं। ठीक है मां बाप नूं इत्थे रहण दा तौर तरीका नहीं होएगा, समझाया जा सकदा है, दस्सिया जा सकदा है, एडा ते कोई पागल नहीं हुंदा वी उह जाण बुझ के गंद पा देवे, कितें कोई पागल है बंदा, हर बंदा सफाई चाहुंदा है। जे बजुर्गी दे दौर विच आके कुछ ऐसा हो गया हुण तुसीं उहदे मूंह ते थप्पड़ मारने ने, मां नूं धक्के मारने ने, तेनू रब कित्थे दिख जू, जिन्हें गुस्सा करना कर लियो। महाराज कृपा करे रब दी गल जदों शुरू हुंदी है मन करके, मनुखी मन है जिहड़ा इहनू नुक्ता चीनी दे एंगल तों ना लियो। बहुत लंबा समा पहला मैं गल कनेडा दी होर स्टेट दी करदा सी, आए सन जत्था लैके, कुछ सज्जन सानू घरे प्रशादा छकण लै गया, बहुत वड्डा महल वर्गा घर, मेरे साथी उन्हों होर सन, उन्हें कला कला रूम सानू दिखाया बहुत आलीशान। ते मैं पूछ लिया माता पिता, वो कहन लगे ने भी पिता जी ते संसार विचों चले गए, माता जी सी मैं केयर सेंटर में छड़ दिते ने, सतु संभाले नहीं सी जांदे, ते मैनू लगे भी सानू प्रशादा छका के तू रब नूं खुश करना चाहुंदा, जिहड़ी मां नूं प्रशादा छकाउणा सी उहनूं तूं केयर सेंटर में छड़ दित्ता। इह गल्लां मत सोचो कि इह जिहड़ी तुहाडी अवस्था तुहाडे कोल सदा रहणी है, तुसीं वी बुढ़े होणा है, ख्यालां दा बखरेवा अपने थां ते है, बिल्कुल तुहाडे मां बाप दे ख्याल तुहाडी हानी नहीं हो सकदे, इह एज फैक्टर है, उमरां दा फर्क है, जनरेशन गैप है, पर तुसी की सोचते हो तुसी कदे बुढ़ापे विच नहीं आना, ਇੱਕ ਆਪਣੀ ਤਰ੍ਹਾਂ ਦੀ ਮਨ ਦੀ ਬੇਈਮਾਨੀ ਹੈ, ਬੇਈਮਾਨੀ ਹੈ, ਸ਼ੈਤਾਨੀ ਹੈ, ਮੈਂ ਕਿਉਂ ਸਾਂਭਾਂ? ਪੰਜਾਬ ਦੇ ਵਿੱਚ ਵੀ ਐਸਾ, ਇਹ ਨਹੀਂ ਕਿ ਇੱਥੇ ਹੈ। ਕਈ ਵਾਰੀ ਇਹਨਾਂ ਗੱਲਾਂ ਦਾ ਮੁੱਲ ਮੋੜਨਾ ਪੈਂਦਾ। ਮੈਂ ਪੰਜਾਬ ਇੱਕ ਦੀਵਾਨ ਕਰਨ ਗਿਆ, ਮੈਂ ਸੁਭਾਵ ਕੇ ਗੱਲ ਆਖਤੀ ਤੇ ਉੱਥੇ ਕੋਈ ਸੇਵਾਦਾਰ ਦੇ ਨਾਲ ਉਹ ਆਪਣੇ ਮਾਂ ਬਾਪ ਨੂੰ ਸੰਭਾਲਦਾ ਨਹੀਂ ਸੀ ਤੇ ਬਾਅਦ ਵਿੱਚ ਮੈਨੂੰ ਸੁਨੇਹਾ ਮਿਲਿਆ ਵੀ ਤੂੰ ਮੈਨੂੰ ਸੁਣਾ ਕੇ ਗੱਲ ਕੀਤੀ ਹੈ, ਮੈਨੂੰ ਤੇ ਪਤਾ ਵੀ ਨਹੀਂ ਸੀ। ਤੇ ਉਹ ਕਹਿੰਦੇ ਵੀ ਮੁੜ ਕੇ ਮੈਂ ਤੈਨੂੰ ਸੱਦਣ ਨਹੀਂ ਦੇਣਾ। ਨਾ ਸੱਦ, ਮੈਂ ਤੇ ਸੁਭਾਵਿਕ ਗੱਲ ਕਰੀ ਹੈ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਖੜਾ, ਮੈਨੂੰ ਨਹੀਂ ਸੀ ਪਤਾ ਵੀ ਇਹ ਨਹੀਂ ਸਾਂਭਦਾ। ਇੱਕ ਮਾਂ ਬਾਪ ਨਾਲ ਐਸਾ ਵਰਤਾਅ ਤੇ ਫਿਰ ਗੁਰੂ ਦੇ ਦਰਬਾਰ ਵਿੱਚ ਆ ਕੇ ਠੱਗੀਆਂ, ਬੇਈਮਾਨੀਆਂ, ਚੋਰੀਆਂ ਗੁਰੂ ਦੇ ਨਾਂ ਤੇ, ਕੀ ਇਹ ਸਾਰਾ ਕੁਝ ਨਹੀਂ ਹੋ ਰਿਹਾ? ਵੱਡੇ ਵੱਡੇ ਐਲੀਗੇਸ਼ਨ ਨਹੀਂ ਲੱਗਦੇ ਸਾਡੇ ਪੰਜਾਬ ਦੇ ਵਿੱਚ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿੱਡੇ ਕਿੱਡੇ ਐਲੀਗੇਸ਼ਨ ਲੱਗਦੇ ਨੇ। ਇਹਨੂੰ ਨੁਕਤਾਚੀਨੀ ਨਾ ਮੰਨਿਓ, ਕੋਈ ਬੰਦਾ ਪਰਫੈਕਟ ਨਹੀਂ, ਔਗਣ ਹੁੰਦੇ ਨੇ ਬੰਦਿਆਂ ਵਿੱਚ। ਪਰ ਗੁਰੂ ਦੇ ਨੇੜੇ ਆਉਣਾ ਤੇ ਆਪਣੇ ਔਗਣਾਂ ਨੂੰ ਨਾ ਘਟਾਉਣਾ, ਮੈਂ ਹੁਣ ਪ੍ਰਸੰਗ ਪੂਰਾ ਕਰਨਾ ਨਹੀਂ ਤੇ ਇਹਦੇ ਤੇ ਕੁਝ ਮਿੰਟ ਕੀਤਾ ਜਾ ਸਕਦੀ ਹੈ, ਗੱਲ ਕੀਤੀ ਜਾ ਸਕਦੀ ਹੈ। ਦੁਲਚਾ ਮਸੰਦ ਬਹੁਤ ਕੀਮਤੀ ਚੀਜ਼ਾਂ ਆਈਆਂ, ਹੁਣ ਇਹਨੇ ਰਾਤ ਦੇ ਵਿੱਚ ਇਹ ਸੋਚਣਾ ਸ਼ੁਰੂ ਕਰ ਦਿੱਤਾ ਵੀ ਕੀਮਤੀ ਚੀਜ਼ਾਂ ਨੇ ਸਾਰੀਆਂ ਨਹੀਂ ਗੁਰੂ ਸਾਹਿਬ ਨੂੰ ਦੇਣੀਆਂ। ਸਵੇਰੇ ਉੱਠਿਆ, ਗੁਰਦੇਵ ਪਾਤਸ਼ਾਹ ਦੇ ਦਰਬਾਰ ਵਿੱਚ ਜਾਣ ਤੋਂ ਪਹਿਲਾਂ ਜਿਹੜਾ 100 ਮੋਤੀ ਦਿੱਤਾ ਸੀ ਨਾ ਭਾਈ ਰੂਪੇ ਨੇ, ਉਹਨਾਂ ਵਿੱਚੋਂ 50 ਮੋਤੀ ਕੱਢ ਕੇ ਘਰ ਰੱਖ ਲਏ। ਉਹ ਕਹਿੰਦਾ ਵੀ ਗੁਰੂ ਸਾਹਿਬ ਤੇ ਬਹੁਤ ਛੋਟੇ ਨੇ, ਗੁਰੂ ਗੋਬਿੰਦ ਰਾਏ ਮਹਾਰਾਜ ਹਾਲੇ ਉਮਰ ਬਹੁਤ ਵੱਡੀ ਥੋੜੀ ਹੈ, ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਮਗਰੋਂ ਦਾ ਵਰਤਾਂਤ ਹੈ, ਗੁਰੂ ਸਾਹਿਬ ਨੂੰ ਕਿਹੜਾ ਪਤਾ ਲੱਗਣਾ? ਅਸੀਂ ਵੀ ਕਈ ਵਾਰੀ ਸੋਚ ਲੈਂਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਹੜਾ ਪਤਾ ਲੱਗਣਾ। ਛੋਟੀਆਂ ਛੋਟੀਆਂ ਨਿਗੂਣੀਆਂ ਗੱਲਾਂ ਅਸੀਂ ਲਿਫਾਫਿਆਂ ਵਿੱਚ ਪਾ ਕੇ ਲੈ ਜਾਂਦੇ ਹਾਂ, ਬਹੁਤ ਛੋਟੀਆਂ। ਉਹਨੇ ਤੇ ਤੇਰੀ ਪਰਾਲਭ ਲਿਖ ਦਿੱਤੀ, ਤੂੰ ਉਹਦੇ ਤੇ ਭਰੋਸਾ ਕਰ। ਮੈਂ ਕਈ ਵਾਰੀ ਵਿਦਿਆਰਥੀ ਬੱਚਿਆਂ ਨੂੰ ਕਹਿੰਦਾ ਹੁੰਦਾ ਜੇ ਪ੍ਰਸ਼ਾਦਾ ਨਹੀਂ ਮਿਲਦਾ ਚੌਂਕੀਦਾਰ ਨੇ ਤੇ ਹੁੱਕਾ ਦੇਣਾ ਹੁੰਦਾ, ਕੋਈ ਬਾਤ ਨਹੀਂ, ਤੂੰ ਸਾਲਾਂ ਬੱਧੀ ਖਾਈ ਜਾ, ਪਰ ਇਹ ਨਾ ਸੋਚ ਵੀ ਚੈੱਕ ਦੇ ਪੈਸੇ ਨਹੀਂ ਖਰਚਣੇ, ਪ੍ਰਸ਼ਾਦਾ ਗੁਰਦੁਆਰਿਓਂ ਛਕਦੇ ਹਾਂ ਤੇ ਜੇ ਚੈੱਕ ਦੇ ਪੈਸੇ ਜਮ੍ਹਾਂ ਹੋ ਜਾਣ। ਉਹ ਭੋਲਿਆ, ਇਹ ਤੇਰੀ ਸ਼ੈਤਾਨੀ ਹੈ ਤੇ ਤੂੰ ਜਿਹੜੀ ਸੋਚਣਾ, ਜਿੰਨਾ ਚਿਰ ਮਨੁੱਖ ਗੁਰੂ ਦੇ ਭਰੋਸੇ ਵਿੱਚ ਰਹਿੰਦਾ, ਗੁਰੂ ਉਹਦੀ ਮਦਦ ਕਰਦਾ ਤੇ ਜਦੋਂ ਮਨੁੱਖ ਚਲਾਕੀਆਂ ਕਰਨ ਲੱਗ ਜਾਂਦਾ ਫਿਰ ਰੱਬ ਉਹਦੀ ਬਾਂਹ ਛੱਡ ਦਿੰਦਾ ਵੀ ਹੁਣ ਤੂੰ ਚਲਾਕੀਆਂ ਕਰ ਲੈ। ਬੰਦਾ ਕਹਿੰਦਾ ਮੈਂ ਚਲਾਕੀਆਂ ਕਰਨੀਆਂ ਨੇ, ਮਨੁੱਖੀ ਮਨ ਨੂੰ ਰੋਕ ਨਹੀਂ ਸਕਦੇ। ਇਹਦੇ ਵਿੱਚ ਆਉਂਦੀ ਹੈ ਵੀ ਦੇਣਾ ਕੁਝ ਨਾ ਪਏ, ਪ੍ਰਸ਼ਾਦਾ ਪੜੀ ਛਕੀ ਜਾਓ, ਲੈ ਜਾਓ ਘਰ ਨੂੰ। ਮਹਾਰਾਜ ਕਿਰਪਾ ਕਰੇ, ਪੇੜ ਤੇ ਹਰੇਕ ਨੇ ਭਰਨੇ, ਜਿਹਦੇ ਕੋਲ ਨਹੀਂ ਜੀ ਸਦਕੇ ਛਕੋ। ਪਰ ਸ਼ੈਤਾਨੀ ਨਾਲ ਗਰੋਸਰੀ ਨਹੀਂ ਲਿਆਉਣੀ ਪਏਗੀ, ਖਰਚਾ ਨਹੀਂ ਕਰਨਾ ਪਏਗਾ, ਪੈਸੇ ਬਚ ਜਾਣਗੇ, ਬੈਂਕ ਬੈਲੈਂਸ ਬਚ ਜਾਏਗਾ। ਇਹਨੂੰ ਜਦੋਂ ਆਪਣੇ ਮਨ ਵਿੱਚ ਵਿਚਾਰੋਗੇ ਇੱਕ ਤਰ੍ਹਾਂ ਦੇ ਨਾਲ ਇਹ ਸ਼ੈਤਾਨੀ ਸੋਚ ਹੈ। ਹਾਂ, ਬੇਵਸੀ ਵੱਖਰੀ ਗੱਲ ਹੈ ਤੇ ਜੇ ਗੁਰੂ ਨੇ ਦਿੱਤਾ ਉਹਦੇ ਵਿੱਚੋਂ ਕੱਢਣਾ ਤੇ ਦਸਵੰਦ ਹੈ। ਇੱਥੇ ਮੈਂ ਸਾਈਨ ਆਫ ਇੰਟੈਰੋਗੇਸ਼ਨ ਪਾ ਦਿੰਦਾ ਤੇ ਉਹ ਦੁਲਜੇ ਮਸੰਦ ਨੇ 50 ਮੋਤੀ ਘਰ ਰੱਖ ਲਏ, ਮੋਹਰਾਂ ਕੁਝ ਘਰ ਰੱਖ ਲਈਆਂ, ਕੁਝ ਲੈ ਲਈਆਂ ਨਾਲ, ਬਸਤਰ ਲੈ ਲੈ ਤੇ ਜਿਹੜਾ ਸੋਨੇ ਦਾ ਕੜਾ ਸੀ ਉਹ ਵੀ ਲੈ ਲਿਆ ਤੇ ਚੱਲ ਪਿਆ ਸਤਿਗੁਰੂ ਮਹਾਰਾਜ ਦੇ ਦਰਬਾਰ ਵੱਲ। ਜਦੋਂ ਬਿਲਕੁਲ ਦਰਬਾਰ ਦੇ ਨੇੜੇ ਪਹੁੰਚਿਆ ਮਨ ਵਿੱਚ ਹੋਰ ਬੇਈਮਾਨੀ ਆ ਗਈ। ਉਹਨੇ ਆਖਿਆ ਦੁਲਚਿਆ, ਗੁਰੂ ਨਿਆਣਾ ਉਹਨੂੰ ਪਤਾ ਨਹੀਂ ਲੱਗਣਾ, ਸੋਨੇ ਦਾ ਜਿਹੜਾ ਕੜਾ ਸੀ ਨਾ ਇਹਨੇ ਆਖਿਆ ਇਹ ਵੀ ਲੁਕੋ ਲਿਆ ਤੇ ਉਹਨੇ ਆਪਣੀ ਪੱਗ ਵਿੱਚ ਜਿਹਨੂੰ ਆਪਾਂ ਦਸਤਾਰ ਕਹਿੰਦੇ ਹਾਂ ਤੇ ਉਹਦੇ ਵਿੱਚ ਇਹ ਸੋਨੇ ਦਾ ਕੜਾ ਲੁਕੋ ਲਿਆ। ਪਹੁੰਚ ਗਿਆ ਮਹਾਰਾਜ ਦੇ ਦਰਬਾਰ ਵਿੱਚ। ਹੋਰ ਮਸੰਦ ਵੀ ਆਏ ਨੇ, ਹੁਣ ਵਾਰੀ ਵਾਰੀ ਨਾਲ ਭੇਟਾਵਾਂ ਲਿਖਾਉਂਦੇ ਨੇ ਤੇ ਵਾਰੀ ਆ ਗਈ ਦੁਲਚੇ ਦੀ। ਦੁਲਚੇ ਨੇ ਆਖਿਆ ਮਹਾਰਾਜ ਫਲਾਣੇ ਸਿੱਖ ਦੀ ਆਹ ਭੇਟਾ ਹੈ, ਫਲਾਣੇ ਸਿੱਖ ਦੀ ਆਹ ਭੇਟਾ ਹੈ, ਲਿਖਾਉਂਦਾ ਗਿਆ ਤੇ ਭਾਈ ਰੂਪੇ ਦੀ ਭੇਟਾ ਲਿਖਾਉਣ ਲੱਗਾ। ਮਹਾਰਾਜ ਆ 50 ਮੋਤੀ ਦਿੱਤੇ ਨੇ, ਉਹਨੇ ਦਿੱਤਾ ਸੀ 100 ਮੋਤੀ। ਮਹਾਰਾਜ ਆ ਕੀਮਤੀ ਪਛਾਕਾਂ ਨੇ, ਆ ਮੋਹਰਾਂ ਨੇ, ਇੰਨੀਆਂ ਚੀਜ਼ਾਂ ਲਿਖਾ ਕੇ ਕਹਿਣ ਲੱਗਾ ਮਹਾਰਾਜ ਜੀ ਭੇਟਾਵਾਂ ਪ੍ਰਵਾਨ ਕਰੋ। ਹੁਣ ਜੋ ਕੁਝ ਉਹਦੇ ਮਨ ਵਿੱਚ ਸੀ ਉਹਨੇ ਕਰ ਲਿਆ। ਕਲਗੀ ਵਾਲੇ ਪਾਤਸ਼ਾਹ ਮੁਖਾਤਬ ਹੋ ਕੇ ਕਹਿੰਦੇ ਨੇ ਭਾਈ ਦੁਲਜਿਆ, ਕਿਸੇ ਦੀ ਭੇਟਾ ਰਹਿ ਤੇ ਨਹੀਂ ਗਈ, ਲਿਖਾਤੀਆਂ ਸਾਰੀਆਂ, ਕਹਿੰਦਾ ਹਾਂ ਮਹਾਰਾਜ ਜਿਹੜੀ ਜਿਹੜੀ ਭੇਟ ਆਈ ਹੈ ਤੁਹਾਨੂੰ ਲਿਖਾ ਦਿੱਤੀ ਹੈ। ਤੇ ਮਹਾਰਾਜ ਕਹਿੰਦੇ ਨੇ ਕਈ ਵਾਰੀ ਖਿਆਲ ਵਿਸਰ ਜਾਂਦਾ ਹੈ ਕਿਸੇ ਨੇ ਕੋਈ ਭੇਟਾ ਗੁਰੂ ਨਾਨਕ ਦੇ ਘਰ ਵਿੱਚ ਕੀਤੀ ਹੋਵੇ, ਭੇਟਾ ਗੁਰੂ ਨਾਨਕ ਦੇ ਘਰ ਲਈ ਭੇਜੀ ਹੋਵੇ, ਕਿਸੇ ਦੇ ਮਨ ਚ ਵਿਸਰ ਗਈ ਹੋਵੇ ਤੇ ਹੁਣ ਲਿਖਵਾ ਦਿਓ। ਲੇਕਿਨ ਕਿਸੇ ਲਿਖਵਾਈ ਨਹੀਂ। ਹੁਣ ਉਹ ਆਪਣੇ ਆਪ ਨੂੰ ਸੋਚਦੇ ਨੇ ਵੀ ਗੁਰੂ ਨੂੰ ਕਿਹੜਾ ਪਤਾ ਲੱਗਣਾ, ਅਸੀਂ ਵੀ ਸੋਚਦੇ ਹਾਂ ਕਈ ਵਾਰੀ ਰੱਬ ਨੂੰ ਕਿਹੜਾ ਪਤਾ ਲੱਗਣਾ। ਹੁਣ ਮਹਾਰਾਜ ਕਹਿੰਦੇ ਨੇ ਚਲੋ ਭਾਈ ਭੇਟਾਵਾਂ ਆ ਗਈਆਂ, ਹੁਣ ਆਪਾਂ ਜਿਹਨੂੰ ਪਲੱਥਾ ਖੇਡਣਾ ਕਹਿੰਦੇ ਨੇ, ਗੱਤਕਾ ਖੇਡਣਾ ਕਹਿੰਦੇ ਨੇ, ਮਾਰਸ਼ਲ ਆਰਟ ਹੈ ਜਿਹੜਾ ਹੋਲਾ ਮਹੱਲਾ ਨੂੰ ਜੋੜ ਕੇ ਜਦੋਂ ਵੇਖੋਗੇ ਤੁਹਾਡੇ ਗੱਲਾਂ ਸਮਝ ਵਿੱਚ ਆ ਜਾਣਗੀਆਂ। ਅਸੀਂ ਨਗਰ ਕੀਰਤਨ ਤੇ ਐਸਾ ਮਾਰਸ਼ਲ ਆਰਟ ਆਮ ਤੌਰ ਤੇ ਗੁਰਦੁਆਰਾ ਸਾਹਿਬ ਵਿੱਚ ਸਿਖਾਇਆ ਜਾਂਦਾ, ਕਈ ਤਰੀਕੇ ਨਾਲ ਇਤਿਹਾਸ ਨੇ ਲਿਖਿਆ। ਹੁਣ ਗੋਲ ਦੁਆਰਾ ਉਹਨਾਂ ਨੇ ਬਣਾ ਲਿਆ ਤੇ ਮਹਾਰਾਜ ਫਿਰ ਇੱਕ ਵਾਰੀ ਕਹਿੰਦੇ ਨੇ ਮਸੰਤ ਸਾਹਿਬਾਨ ਨੂੰ ਕਿ ਜਿੰਨੇ ਵੀ ਮਸੰਤ ਭੇਟਾਵਾਂ ਲੈ ਕੇ ਆਏ ਨੇ ਇੱਕ ਵਾਰੀ ਫਿਰ ਧਿਆਨ ਮਾਰ ਲਓ, ਕੋਈ ਭੇਟਾ ਕਿਸੇ ਸਿੱਖ ਦੀ ਕਿਸੇ ਦੇ ਕੋਲ ਰਹਿ ਤੇ ਨਹੀਂ ਗਈ, ਖਾਮੋਸ਼ ਨੇ। ਹੁਣ ਮਹਾਰਾਜ ਭਾਈ ਦੁਲਚੇ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਭਾਈ ਦੁਲਚਾ ਜੀ ਤੁਸੀਂ ਦੂਰ ਮੁਲਤਾਨ ਤੋਂ ਆਏ ਹੋ, ਕੋਈ ਭੇਟਾ ਕਿਸੇ ਦੀ ਰਹਿ ਤੇ ਨਹੀਂ ਗਈ? ਕਹਿੰਦਾ ਨਹੀਂ ਮਹਾਰਾਜ, ਸਾਰੀਆਂ ਭੇਟਾਵਾਂ ਦੇ। ਤੇ ਹੁਣ ਸਤਿਗੁਰੂ ਮਹਾਰਾਜ ਪਲੱਥਾ ਖੇਡਣ ਲੱਗ ਪਏ, ਸਿੱਖ ਵੀ ਨਾਲ ਪਲੱਥਾ ਖੇਡਦੇ ਨੇ। ਹੁਣ ਤੁਹਾਨੂੰ ਪਤਾ ਕਿ ਕਈ ਵਾਰੀ ਪਲੱਥਾ ਖੇਡਦਿਆਂ ਉੱਚੇ ਉੱਠ ਕੇ ਜਿਹਨੂੰ ਆਪਾਂ ਜੰਪ ਕਰਕੇ ਕਹਿੰਦੇ ਹਾਂ ਇੱਕ ਦੂਜੇ ਤੇ ਵਾਰ ਕਰਨਾ, ਜੰਪ ਕਰਕੇ ਉੱਚੇ ਹੋ ਕੇ ਦੂਜੇ ਤੇ ਵਾਰ ਕਰਨਾ, ਗੱਤਕਾ ਖੇਡਦੇ ਬੱਚਿਆਂ ਨੂੰ ਤੁਸੀਂ ਦੇਖਿਆ ਹੋਵੇਗਾ, ਮਹਾਰਾਜ ਆਪ ਪਲੱਥਾ ਖੇਡਦੇ ਨੇ। ਇੱਕਦਮ ਮਹਾਰਾਜ ਉੱਚੇ ਉੱਠੇ ਤੇ ਐਸਾ ਜਾਪਿਆ ਜਿਵੇਂ ਦੁਲਚੇ ਮਸੰਦ ਵਿੱਚ ਜਾ ਕੇ ਵੱਜਣਗੇ, ਤੇ ਬਿਲਕੁਲ ਐਸਾ ਹੋਇਆ, ਦੁਲਚੇ ਦੇ ਵਿੱਚ ਵੱਜੇ ਤੇ ਦੁਲਚਾ ਮਸੰਦ ਧਰਤੀ ਤੇ ਡਿੱਗਿਆ। ਜਦੋਂ ਧਰਤੀ ਤੇ ਡਿੱਗਿਆ ਉਹਨੇ ਜਿਹੜਾ ਦਸਤਾਰ ਵਿੱਚ ਕੜਾ ਲੁਕੋਇਆ ਸੀ ਨਾ, ਹੁਣ ਦਸਤਾਰ ਵਿੱਚੋਂ ਕੜਾ ਨਿਕਲ ਕੇ ਬਾਹਰ ਡਿੱਗ ਪਿਆ। ਇੱਕ ਵਾਰੀ ਪਿਆਰ ਨਾਲ ਕਹਿ ਦਿਓ ਸਤਨਾਮ ਸ਼੍ਰੀ ਗੁਰੂ। ਮਹਾਰਾਜ ਬਾਰ ਬਾਰ ਕਹਿੰਦੇ ਰਹੇ ਜੀ ਕਿਸੇ ਹੋਰ ਦੀ ਭੇਟਾ ਹੈ ਦੱਸ ਦਿਓ, ਕਿਉਂਕਿ ਬੇਈਮਾਨੀ ਨੇ ਕਦੇ ਲੁਕਣਾ ਨਹੀਂ ਹੁੰਦਾ, ਦੇਰ ਸਵੇਰੇ ਨਹੀਂ ਲੰਘੀ, ਮੈਂ ਕਰ ਲਵਾਂ ਤੁਸੀਂ ਕਰ ਲਓ। ਅੱਜ ਲੁਕ ਜਾਏਗੀ, ਅੱਜ ਜਿਹਦੇ ਨਾਲ ਬੇਈਮਾਨੀ ਕਰੋਗੇ ਨਹੀਂ ਪਤਾ ਲੱਗੇਗਾ, ਪਰ ਇੱਕ ਦਿਨ ਆਏਗਾ ਜਦੋਂ ਜੱਗ ਜ਼ਾਹਰ ਹੋਏਗਾ, ਇਹ ਬੇਈਮਾਨੀ ਕਦੇ ਲੁਕੀ ਨਹੀਂ ਰਹਿੰਦੀ। ਹੁਣ ਜਦੋਂ ਮਹਾਰਾਜ ਇਹਦੇ ਵਿੱਚ ਵੱਜੇ ਡਿੱਗਿਆ, ਇਹਦੀ ਦਸਤਾਰ ਵਿੱਚੋਂ ਕੜਾ ਨਿਕਲਿਆ, ਮਹਾਰਾਜ ਬਾਣੀ ਵਿੱਚ ਕਹਿ ਗਏ ਨਾ ਕੂੜ ਨਖੁੱਟੈ ਨਾਨਕਾ ਓੜਕ ਸੱਚ। ਹੁਣ ਜਦੋਂ ਨਿਕਲਿਆ ਤੇ ਹੁਣ ਉਹ ਸ਼ਰਮਿੰਦਾ ਹੋ ਗਿਆ ਕਿਉਂਕਿ ਚੋਰੀ ਫੜੀ ਗਈ। ਹੁਣ ਨਾਲੇ ਤੇ ਮਹਾਰਾਜ ਕੋਲੋਂ ਮਾਫੀ ਮੰਗਦਾ, ਨਾਲੇ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਕੋਲ ਗਲਤੀ ਹੋ ਗਈ। ਸਤਿਗੁਰੂ ਮਹਾਰਾਜ ਗੁਰਬਾਣੀ ਦਾ ਜਿਹੜਾ ਸੰਦੇਸ਼ ਦਿੰਦੇ ਨੇ ਉਹਨੂੰ ਕਵਿਤਾ ਦੇ ਸ਼ਬਦਾਂ ਵਿੱਚ ਤਰਲੋਚਨ ਸਿੰਘ ਭੁਮੱਦੀ ਦਾ ਢਾਡੀ ਦਿੱਤਾ ਪ੍ਰਸੰਗ ਦੀ ਆਖਰੀ ਕਵਿਤਾ ਵਜੋਂ ਇਉਂ ਕਹਿ ਲੈ।

ਨਾਲ ਜਿਹੜਾ ਚਤੁਰਾਈ ਕਰਦਾ ਉਹਦਾ ਮਾਣ ਟੁੱਟਦਾ, ਗੁਰੂ ਨਾਲ ਜਿਹੜਾ ਚਤੁਰਾਈ ਕਰਦਾ ਉਹਦਾ ਮਾਣ ਟੁੱਟਦਾ, ਜਿੱਤਦਾ ਹੈ ਸੱਚ ਕਿਹਾ ਦਸ਼ਮੇਸ਼ ਨੇ ਕੂੜ ਹੈ ਨਿਖੁੱਟਦਾ, ਜਿੱਤਦਾ ਹੈ ਸੱਚ ਕਿਹਾ ਦਸ਼

ਹੈ ਕਲਗੀ ਵਾਲੇ ਪਾਤਸ਼ਾਹ ਦੇ ਮਹਾਨ ਜੀਵਨ ਦਾ ਪ੍ਰਕਰਨ। ਸਾਰੀ ਸੰਗਤ ਦਸ਼ਮੇਸ਼ ਪਿਤਾ ਦੀ ਮਹਾਨ ਕਮਾਈ ਦਾ ਧਿਆਨ ਧਰਕੇ ਪਿਆਰ ਨਾਲ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਸਿੱਖਿਆ ਇਹ ਹੈ ਕਿ ਜ਼ਿੰਦਗੀ ਵਿੱਚ ਜੇ ਮਨ ਕਿਤੇ ਮਾੜਾ ਸੋਚਦਾ, ਯਤਨ ਕਰੋ ਉਸ ਮਨ ਨੂੰ ਵਰਜੋ। ਜ਼ਿੰਦਗੀ ਵਿੱਚ ਕਦੇ ਮਨ ਬੇਈਮਾਨ ਹੋਣਾ ਲੋਚੇ ਤੇ ਕੋਸ਼ਿਸ਼ ਕਰੋ ਕਿ ਮਨ ਰੁਕ ਜਾਏ। ਮਨ ਅਥਰਾ ਘੋੜਾ ਹੈ, ਇਹ ਛੇਤੀ ਕਿਤਿਆਂ ਰੁਕਦਾ ਨਹੀਂ। ਤੇ ਜੇ ਚੰਗਾ ਕਰਮ ਕਰ ਲਵਾਂਗੇ ਨਿਰਸੰਦੇਹ ਸਾਡਾ ਭਵਿੱਖ ਚੰਗਾ ਹੋਵੇਗਾ। ਜੇ ਮਾੜਾ ਕਰਾਂਗੇ, ਮੈਂ ਕਰ ਲਵਾਂ, ਤੁਸੀਂ ਕਰ ਲਿਓ, ਕੋਈ ਹੋਰ ਕਰ ਲਵੇ, ਮਾੜੇ ਦਾ ਫਲ ਹਮੇਸ਼ਾ ਮਾੜਾ ਹੁੰਦਾ ਹੈ। ਪੰਜਾਬੀ ਦੀ ਖੌਤ ਹੈ, ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਗੁਰੂ ਕਿਰਪਾ ਕਰੇ ਅਸੀਂ ਗੁਰੂ ਸ਼ਬਦ ਵਿੱਚੋਂ ਰੋਸ਼ਨੀ ਲੈ ਕੇ ਆਪਣੇ ਜੀਵਨ ਨੂੰ ਚੰਗੇ ਪਾਸੇ ਤੋਰ ਸਕੀਏ। ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਚਾਹੁੰਦਾ ਹਾਂ। ਆਪ ਜੀ ਬੇਅੰਤ ਮੁਹੱਬਤ ਬਖਸ਼ਿਸ਼ ਕਰਦੇ ਹੋ, ਇਤਫਾਕ ਬਣਿਆ ਤੁਹਾਡੇ ਦਰਸ਼ਨ ਹੋਏ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। 31 ਤਰੀਕ ਤੱਕ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਫਿਰ ਦੋ ਮੁੰਡੇ ਤੇ ਤੁਹਾਡੇ ਕੋਲ ਸੇਵਾ ਕਰਦੇ ਨੇ, ਇੱਕ ਮੁੰਡੇ ਨੇ ਅਗਲੇ ਆਪਣੇ ਕਾਰੋਬਾਰ ਵੱਲ ਨੂੰ ਚਲਿਆ ਜਾਣਾ, ਦਾਸ ਵਾਪਸ ਪਰ ਜਾਏਗਾ। ਭੁੱਲਾਂ ਦੀ ਖਿਮਾ ਹਾਜ਼ਰ ਨੇ ਭਾਈ ਸਾਹਿਬ ਭਾਈ ਸ਼ਿੰਦਰਪਾਲ ਸਿੰਘ ਜੀ, ਪੰਥ ਦੇ ਮਹਾਨ ਕੀਰਤਨੀ ਹੈ ਪਟਿਆਲੇ ਵਾਲੇ। ਗੁਰੂ ਦੀ ਬੜੀ ਕਿਰਪਾ ਰਹਿਮਤ, ਬੜੀ ਭਾਵਨਾ ਨਾਲ ਕੀਰਤਨ ਕਰਦੇ ਨੇ, ਸੁਰੀਲਾ ਕੀਰਤਨ ਕਰਦੇ ਨੇ, ਰਾਗ ਵਿਦਿਆ ਦੇ ਮਾਹਰ ਨੇ। ਉਹਨਾਂ ਨੂੰ ਜਿਉਂ ਆਇਆ ਫਤਿਹ ਪ੍ਰਵਾਨ ਕਰੋ, ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਹਨੀ ਸੇਵਾ ਪ੍ਰਵਾਨ ਕਰਨਾ ਜੀ ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਆਓ ਅਗਲਾ ਪ੍ਰੋਗਰਾਮ ਸਾਨੂੰ ਕਰੀਏ ਫਤਿਹ ਬੁਲਾਓ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਕਰਨਜੀਤ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਸੋ ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਆਓ ਹੁਣ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ, ਤਿਨ੍ਹਾਂ ਦੇ ਰਾਗੀ ਜਥੇ ਪਾਸੋਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सुन वड्डा आखै सब कोए के वड्डा डीठा होए।

ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ

ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਰਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚੱਲਿਆ ਹੈ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੈ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੈ ਸੋਗ ਦਿੰਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੱਡ ਆਪ ਤੇ ਵੱਡ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰਾਉ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਾਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਹੈ ਉਦਮ ਜਾ ਆਹਰ ਹਰ ਜਿਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਨਾਮ ਸਮਾਇਆ। ਤੂੰ ਆਪੇ ਕਰਤਾ, ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਹੈ ਜਾਣ ਹੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨਹੈ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨ

ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਾਲਮੋ ਵੱਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਿਭਕਾਰ ਨਿਰਲੰਭ ਆਦਿ ਅਨਿਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਣ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੁਵੈ ਬੈਠਾ ਕਹੂੰ ਸਿਮਟ ਭਯੋ ਸੰਕਰ ਇਕੈਠਾ ਸਿਗਰੇ ਸ੍ਰਿਸ਼ਟ ਦਿਖਾਏ ਅਚੰ ਭਵ ਆਦਿ ਜੁਗਾਦ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਨ ਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੁਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਧਿਆ ਹੈ ਤਾ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਹੋ ਤਾ ਕੇ ਤਾਪ ਤਨਕ ਮਹਿ ਹਾਰਿਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਛਾਹ ਛੁਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਾਰ ਨਾਮ ਤੇ ਹਾਰੋ ਕਹਾ ਦਾ

0: एक ओंकार वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमरखै गुरु नानक लई ते आए। फिर अंगत गुर ते अमरदास रामदासी हुई सहाय। अर्जन हर गोबिंद नू समराउ श्री हर आए। श्री हर किशन ते आइया जिस डिठा सब दुख जाए। ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆ ਵੈ ਤਾਈ ਸਭ ਥਾਈ ਹੋਈ ਸਹਾਈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਨਾਹਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਰਿਟ ਕੀਤਾ। ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਹੀ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਾਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਚ। ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪੁਰਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗਾ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਾਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨੀਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾ ਅੰਦਰ ਸੋਧਾ ਰਹਿਰਾ ਸਾਹਿਬ ਬਾਣੀ ਦੇ ਪਾਠ ਅੰਮ੍ਰਿਤ ਬਾਣੀ ਦੇ ਪਾਠ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਜੀ ਸਰਬੱਤ ਦੇ ਕਾਰਜ ਰਾਸ ਕਰਨੇ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਏਕਤਾ ਇਤਫਾਕ ਦੀ ਦਾਤ ਬਖਸ਼ਣੀ ਹੁਕਮਨਾਮੇ ਦੀ ਦਾਤ ਬਖਸ਼ ਕੇ ਆਈਆਂ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਸੰਧਿਆ ਵੇਲੇ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਂ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜਿੱਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਤੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੋ ਸੰਤ ਜਨ ਹੋ ਗੁਣ ਗਾਵਹਿ ਗੋਵਿੰਦ ਕੇਰੇ ਰਾਮ ਗੁਰਮੁਖ ਮਿਲ ਰਹੀਐ ਘਰ ਵਾਜਹਿ ਸ਼ਬਦ ਕਨੇਰੇ ਰਾਮ ਆਵਹੋ ਸੰਤ ਜਨ ਹੋ ਗੁਣ ਗਾਵਹਿ ਗੋਵਿੰਦ ਕੇਰੇ ਰਾਮ ਗੁਰਮੁਖ ਮਿਲ ਰਹੀਐ ਘਰ ਵਾਜਹਿ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਅਹਿਨਿਸ ਜਪੀ ਸਦਾ ਸਾ ਲਾਹੀ ਸਾਚ ਸ਼ਬਦ ਲਿਵ ਲਾਈ ਅਣ ਦਿਨ ਸਹਿਜ ਰਹਿ ਰੰਗ ਰਾਤਾ ਰਾਮ ਨਾਮ ਰਿਦ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਅਵਰ ਨਾ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤ ਸੱਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨਾ ਕੋਈ ਸਹਿਜੇ ਗੁਣ ਗਾਵਾ ਜੇ ਪ੍ਰਭ ਭਾਵਾ ਆਪੇ ਲਏ ਮਿਲਾਏ ਨਾਨਕ ਸੋ ਪ੍ਰਭ ਸਬਦੇ ਜਾਪੈ ਅਹਿਨਿਸ ਨਾਮ ਧਿਆਏ ਇਹੋ ਜੱਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ ਜਮ ਮਗ ਦੁਖ ਪਾਵੈ ਚੋਟਾ ਖਾਵੈ ਅੰਤ ਗਇਆ ਪਛੁਤਾਇਆ ਬਿਨ ਨਾਵੈ ਕੋ ਬੇਲੀ ਨਾਹੀ ਪੁੱਤ ਕੁਟੰਬ ਸੁਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਾ ਜਾਈ ਹਉ ਪੁੱਛਉ ਆਪਣਾ ਸਤਿਗੁਰ ਦਾਤਾ ਕਿਨ ਬਿਦ ਦੁੱਤਰ ਤਰੀਐ ਰਾਮ ਸਤਿਗੁਰ ਭਾਏ ਚੱਲਹੋ ਜੀਵਤਿਆ ਇਵ ਮਰੀਐ ਰਾਮ ਜੀਵਤਿਆ ਮਰੀਐ ਭਉ ਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵੱਡ ਭਾਗੀ ਸੱਚ ਨਾਮ ਲਿਵ ਲਾਵੈ ਮਤ